0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁੰਚਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲੋ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਅੰਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
7: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर
8: ताजियां सब्जियां फल फ्रूट दालां मसाले ते बर्तना तो इलावा घरां दी वरतों दा हर समान मिलेगा कीमतां कट ते क्वालिटी A1
3: जानिया पछानिया नाम है सांझा पंजाब ग्रोसरी स्टोर
8: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां हफ्ते दे 7 दिन सवेरे 9 बजे तो लेके शाम 9 बजे तक
3: सांझा पंजाब ग्रोसरी स्टोर पहली लोकेशन 331-3690 वेस्टमिंस ड्राइव
8: दूजी लोकेशन 117-7770 एवेन्यू
3: तीजी लोकेशन 570-6520 फाल्कनरिज बुलेवार्ड
8: चौथी लोकेशन 606 सिटीस्केप स्क्वायर
3: पांचवी लोकेशन 3150-235 रेड एम्बर्स वे
8: छठी लोकेशन 445 कैरिंगटन बुलेवार्ड नॉर्थ वेस्ट कैलगरी
3: सांझा पंजाब ग्रोसरी स्टोर दिया 6 लोकेशन दा सांझा फोन नंबर
8: 403-835-2222 अपने घर दा दूजा ना आया सुकून ते कनाडा च घर खरीदना एक वड्डी चुनौती
3: घर खरीदण तो पहला इत्मीनान नाल किसी प्रोफेशनल दी सलाह जरूर लाओ
8: वधिया घर खरीदना पैसे बचाउणे ने सिरदर्दी तो भी बचना ते याद कर लो एक नाम मनदीप सिंह गिल
3: सिर्फ घर खरीदण ले ही नहीं बल्कि बेचना भी होवे तो बिल्कुल सही सलाह देणगे मनदीप सिंह गिल
8: घर खरीदण ते बेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
3: ਜੋਗ ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
8: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 403-617-1868
5: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
7: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
8: नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस एना ही नहीं एना तिना दे नाल लीगल बेसमेंट सुइट भी बनाईया जा सकदियां ने बिल्डर्स ते इन्वेस्टर्स लई है शानदार मौका फ्यूचर रेंटल इनकम लई है ए एक बहुत वधिया ऑप्शन वधेरे जानकारी लई कॉल कर सकदे हो एमे नु 403-617-2111 ते ते अमन गिल नु भी कॉल कर सकदे हो 403-479-7007 बिल्डिंग परमिट पहला तो ही अप्रूव्ड है
7: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
7: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
7: ਇੰਡੀਆ ਨੂੰ ਡਾਲਰ ਭੇਜਣੇ ਹੋਣ 4 ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो। किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट, सुंदर फैमिली फोटो जो सदा लई यादगार बन जावे। साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण। ए सब कुछ बिल्कुल वाजिब प्राइस ते। पासपोर्ट तो लेके हेडशॉट अते परिवारिक पोर्ट्रेट तक असी सब कुछ करदे हां। पिक्सल फोटो स्टूडियो ते भरोसा करो। तुहाडी फोटोग्राफी दी हर लोड़ लई कॉल करो 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी। पिक्सल फोटो स्टूडियो जिंदगी दे

0: हो गया गाना सुनती हूँ। बस कैलगरी च कार लैन दी फीलिंग आई ले जायो। वीरे दी फैमिली ने भी टोरंटो तो कैलगरी मूव होने का मन बना लिया है। उन्हां दे आउण तो पहला मेनू कार चाहिए।
1: मेरी कल ही गल हुई है रियालटर जग्गी ते लोहरा नाल, जिन्ना दी सलाह नाल हुण घर एक नहीं दो लवांगे, पहला अपने लई ते दूजा तेरे वीरे लई। मैं सुनिया जग्गी ते लो पूरे प्रोफेशनल तरीके नाल समझांदे आ।
0: जी हां, मैक्सवेल सेंट्रल रियालिटी नाल काम कर दे जग्गी ढिल्लों नाल एक बार जरूर गलबात करो। जग्गी ढिल्लों दा फोन नंबर है 403-616-2445 403-616-2445।
2: रेडियो सुरसंगम 94.7 FM सुन रहे सारे श्रोतियां नूं कुलदीप सिंह वल्लों सत श्री अकाल जी। अज दिन वीरवार मई महीने की 21 तारीख सन 2026 शाम दे 4:15 बज रहे ने, हुण तों लैके 6 बजे तक मेरा ते आप जी दा साथ रहेगा। अज दे इस प्रोग्राम विच असीं बहुत सारियां खबरां ते चर्चा करनी है। इस तों अलावा प्रोग्राम दे दूसरे हिस्से विच इक गलबात भी पेश करांगे। इह साडे अज दे बाकी रहिंदे प्रोग्राम ते उहनां दा वेरवा। 8 बजे एक विशेष प्रोग्राम आप जी लई पेश करांगे, जिस विच पंजाबी यूनिवर्सिटी पटियाला दे साबका वाइस चांसलर साबका आईएएस अफसर सवन सिंह वोपराय दे नाल इक गलबात जिहड़ी है उह पेश कीती जावेगी। ਇਹ ਖਾਸ ਗੱਲਬਾਤ ਅਸੀਂ ਅੱਜ ਪੇਸ਼ ਕਰਾਂਗੇ ਅੱਜ ਦੇ 8 to 9 ਵਜੇ ਵਾਲੇ ਪ੍ਰੋਗਰਾਮ ਵਿਚ। 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਜੀ। ਅੱਜ ਦੇ ਪ੍ਰੋਗਰਾਮ ਵਿਚ ਸਵਾਲ ਜਵਾਬ ਵੀ ਹੋਵੇਗਾ। ਸਵਾਲ ਜਵਾਬ ਹੋਣਗੇ, ਮਤਲਬ ਸਵਾਲ ਅਸੀਂ ਕਰਾਂਗੇ ਤੇ ਜਵਾਬ ਸਰੋਤੇ ਦੇਣਗੇ। ਪ੍ਰੋਗਰਾਮ ਦੇ ਸ਼ੁਰੂ ਵਿਚ ਕੁਛ ਵਪਾਰਕ ਸੰਦੇਸ਼ ਆਪ ਜੀ ਨੂੰ ਜ਼ਿਆਦਾ ਸੁਣਨੇ ਪਏ ਨੇ, ਮਾਫ਼ੀ ਚਾਹੁੰਦੇ ਇਸ ਵਾਸਤੇ। ਪ੍ਰੋਗਰਾਮ ਬਿਲਕੁਲ ਅਸੀਂ ਖ਼ਬਰਾਂ ਨਾਲ ਲੈਸ ਪ੍ਰੋਗਰਾਮ ਜਿਹੜਾ ਹੈ ਉਹ ਆਪ ਜੀ ਲਈ ਪੇਸ਼ ਕਰਾਂਗੇ, ਲੇਕਿਨ ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ ਜੀ। ਇਸ ਵਕਤ ਕੈਲਗਰੀ ਵਿਚ 16 ਡਿਗਰੀ ਸੈਲਸੀਅਸ ਹੈ। ਆਉਣ ਵਾਲੇ ਦਿਨਾਂ ਦੇ ਵਿਚ ਤੇ ਅੱਜ ਰਾਤ ਨੂੰ ਪਲੱਸ 4 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ। ਕੱਲ ਨੂੰ 20 ਡਿਗਰੀ, ਉਸ ਤੋਂ ਅਗਲੇ ਦਿਨ 24 ਡਿਗਰੀ, ਫਿਰ 19 ਡਿਗਰੀ, ਫਿਰ 24 ਡਿਗਰੀ, ਇਸ ਤਰ੍ਹਾਂ ਦਾ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਜੀ। ਇਹ ਕੈਲਗਰੀ ਸ਼ਹਿਰ ਦਾ ਮੌਸਮ ਦਾ ਹਾਲ। ਕੋਈ ਬਾਰਿਸ਼ ਜ਼ੋਰਦਾਰ ਦੀ ਕੋਈ ਸੰਭਾਵਨਾ ਨਹੀਂ ਹੈ, ਅਜਿਹਾ ਕੋਈ ਅਨੁਮਾਨ ਨਹੀਂ ਹੈ। ਅੱਜ ਦੇ ਪ੍ਰੋਗਰਾਮ ਵਿਚ ਜਿਹੜੀਆਂ ਖ਼ਬਰਾਂ ਤੇ ਅਸੀਂ ਚਰਚਾ ਕਰਨੀ ਹੈ, ਮਾਰਕੀਟ ਦੇ ਹਾਲਾਤਾਂ ਤੋਂ ਬਾਅਦ ਅਲਬਰਟਾ ਸਰਕਾਰ ਨੇ ਆਪਣੇ ਮੰਤਰੀ ਮੰਡਲ ਦੇ ਵਿਚ ਫੇਰ ਬਦਲ ਕੁਛ ਕੀਤਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਵਿਚ ਇੰਟਰਨੈਸ਼ਨਲ ਸਟੂਡੈਂਟ ਤੇ ਟੈਂਪਰੇਰੀ ਵਰਕਰ ਆਉਣੇ ਬਹੁਤ ਜ਼ਿਆਦਾ ਘਟ ਗਏ ਨੇ। 2026 ਦੇ ਅੰਕੜੇ ਪਹਿਲੇ 3 ਮਹੀਨਿਆਂ ਦੇ ਆ ਗਏ ਨੇ ਜੀ, ਉਹ ਸਾਂਝੇ ਕਰਾਂਗੇ। CRA ਵੱਲੋਂ ਪਬਲਿਕ ਜਿਹੜੇ ਮੁਲਾਜ਼ਮ ਨੇ ਜੀ ਉਹਨਾਂ ਨੂੰ ਇੱਕ ਹਫ਼ਤੇ ਵਿਚ 4 ਦਿਨ ਆਫਿਸ ਤੋਂ ਕੰਮ ਕਰਨ ਲਈ ਕਹਿ ਦਿੱਤਾ ਗਿਆ। ਕੈਨੇਡਾ ਸਟਰੋਂਗ ਪਾਸ, ਜਿਸ ਦੇ ਜ਼ਰੀਏ ਤੁਸੀਂ ਪਾਰਕ ਦੇ ਵਿਚ ਵਿਜ਼ਿਟ ਕਰ ਸਕਦੇ ਹੋ ਅਗਲੇ ਮਹੀਨੇ ਤੋਂ, ਤੇ ਕੁਛ ਵਾਇਆ ਰੇਲ ਤੇ ਮਿਊਜ਼ੀਅਮ ਜਾਣ ਲਈ ਤੇ ਨੈਸ਼ਨਲ ਪਾਰਕ ਜਾਣ ਲਈ ਕੋਈ ਜੋ ਡਿਸਕਾਊਂਟ ਵਗੈਰਾ ਦਿੱਤੇ ਜਾਂਦੇ ਸੀ ਉਹ ਫੇਰ ਦਿੱਤੇ ਜਾਣਗੇ ਜੀ ਇਸ ਸਾਲ ਵੀ। ਕੈਨੇਡਾ ਸਟਰੋਂਗ ਪਾਸ ਤੇ ਹੋਇਆ, ਲੇਕਿਨ USA ਨੂੰ ਵਿਜ਼ਿਟ ਜਿਹੜੇ ਨੇ ਜੀ ਉਹਨਾਂ ਦਾ ਘਟਨਾ ਜਾਰੀ ਹੈ, ਉਹਦੇ ਬਾਰੇ ਵੀ ਅਸੀਂ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਾਂਗੇ ਪ੍ਰੋਗਰਾਮ ਵਿਚ ਅੱਗੇ ਚੱਲ ਕੇ, ਤੇ ਸਵਾਲ ਵੀ ਇਸੇ ਨਾਲ ਸੰਬੰਧਿਤ ਹੋਵੇਗਾ। USA ਦੀਆਂ ਵੋਟਾਂ ਵਿਚ ਕਈ ਵਾਰੀ ਵੋਟ ਪਾਉਣ ਵਾਲਾ ਕੈਨੇਡੀਅਨ ਸਿਟੀਜ਼ਨ ਜਿਹੜਾ ਹੈ ਉਸਨੂੰ ਚਾਰਜ ਕੀਤਾ ਗਿਆ ਗੈਰ ਕਾਨੂੰਨੀ ਤਰੀਕੇ ਨਾਲ ਉਹ ਵੋਟਾਂ ਪਾਉਂਦਾ ਰਿਹਾ। ਬ੍ਰਿਟਿਸ਼ ਕੋਲੰਬੀਆ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸਨੇ ਸੈਂਕੜੇ ਔਰਤਾਂ ਦੀਆਂ ਬੜੇ ਲੰਬੇ ਸਮੇਂ ਤੋਂ ਵੀਡੀਓ ਬਣਾਈਆਂ ਤੇ ਫੋਟੋ ਖਿੱਚੀਆਂ ਬਿਨਾਂ ਉਹਨਾਂ ਦੀ ਮਰਜ਼ੀ ਤੋਂ। ਪੀਅਰ ਪੋਲੀਐਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੋ ਕਿ ਫੈਡਰਲ ਪਾਰਟੀ ਦੇ ਆਗੂ ਨੇ ਕਹਿੰਦੇ ਨੇ ਕਿ ਅਲਬਰਟਾ ਨੂੰ ਕੈਨੇਡੀਅਨ ਪਰਿਵਾਰ ਵਿਚ ਰੱਖਣ ਲਈ ਉਹ ਮੁਹਿੰਮ ਚਲਾਉਣਗੇ ਤੇ ਇਸ ਨੂੰ ਅਲਬਰਟਾ ਨੂੰ ਕੈਨੇਡਾ ਦੇ ਨਾਲ ਹੀ ਰੱਖਣਾ ਚਾਹੁੰਦੇ ਨੇ। ਕੁਛ ਹੋਰ ਖ਼ਬਰਾਂ ਹੈਗੀਆਂ ਨੇ, ਇਹਨਾਂ ਤੇ ਵਿਸਥਾਰ ਸਹਿਤ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿਚ। ਇੱਕ ਅੱਧੀ ਖ਼ਬਰ ਪੰਜਾਬ ਤੋਂ ਵੀ ਲੈਣ ਦੀ ਕੋਸ਼ਿਸ਼ ਹੈ ਪ੍ਰੋਗਰਾਮ ਦੇ। ਇਹ ਸਭ ਕੁਛ ਅਸੀਂ ਸਾਂਝਾ ਕਰਾਂਗੇ ਜੀ। ਰੇਡੀਓ ਸਰਸੰਗਮ 94.7 FM ਤੇ ਹਫ਼ਤੇ ਦੇ 20 ਘੰਟੇ ਪ੍ਰੋਗਰਾਮ ਆਪ ਜੀ ਲਈ ਪੇਸ਼ ਕੀਤੇ ਜਾਂਦੇ ਨੇ। ਤੇ ਹੁਣ ਜਿਹੜਾ ਸਪੌਂਸਰਾਂ ਤੇ ਚਾਤ ਮਾਰ ਲਈਏ ਜੀ। ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ। ਅਲਬਰਟਾ ਵਿਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਆਪ ਜੀ ਨੂੰ ਦੇਣ ਦਾ ਪ੍ਰੋਮਿਸ ਕਰਦੇ ਨੇ। ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ, ਜਿਨ੍ਹਾਂ ਦਾ ਫੋਨ ਨੰਬਰ ਹੈ 587-832-1208 5878321208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਜਿਹੜੀ ਹੈ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਦੀ ਹੈ ਅਗਰ ਤੁਹਾਨੂੰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਮਦਦ ਦੀ ਜ਼ਰੂਰਤ ਹੈ ਤੇ YYC ਹੋਮ ਕੇਅਰ ਨਾਲ ਸੰਪਰਕ ਕਰ ਲਓ ਫੋਨ ਨੰਬਰ 8257600983 8257600983 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਤੇ ਇਸ ਡੀਲਰਸ਼ਿਪ ਤੇ ਤੁਸੀਂ ਅਗਰ ਗੁੱਡ ਡੀਲ ਲੈਣਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਰ ਇੰਸ਼ੋਰੈਂਸ ਕਰਦੇ ਨੇ ਅਗਰ ਤੁਸੀਂ ਇਹ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤੇ ਭਰੋਸੇਯੋਗ ਸੇਵਾਵਾਂ ਆਪ ਜੀ ਨੂੰ ਦੇਣਗੇ ਪੰਜਾਬ ਇੰਸ਼ੋਰੈਂਸ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਫੋਨ ਨੰਬਰ 403-404-3500 ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਵਾਲੇ 24 ਘੰਟੇ ਖੁੱਲਦਾ ਹੈ ਰੈਸਟੋਰੈਂਟ ਵੈਜ ਨਾਨ ਵੈਜ ਇੱਥੋਂ ਸਭ ਕੁਝ ਤੁਸੀਂ ਪ੍ਰਾਪਤ ਕਰ ਸਕਦੇ ਹੋ ਆਰਡਰ ਕਰਨ ਲਈ ਜਾਂ ਕੇਟਰਿੰਗ ਵਗੈਰਾ ਲਈ ਹੋਰ ਇਨਫੋਰਮੇਸ਼ਨ ਲਈ 403-464-6666 ਤੇ ਸੰਪਰਕ ਕਰ ਲਓ 403-461-6161 ਤੇ ਸੰਪਰਕ ਕਰੋ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜਿੱਥੋਂ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਬਣਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਜਿੱਥੋਂ ਫੈਮਿਲੀ ਫੋਟੋ ਗ੍ਰੈਜੂਏਸ਼ਨ ਫੋਟੋ ਅਗਰ ਬੱਚਿਆਂ ਨੇ ਗ੍ਰੈਜੂਏਸ਼ਨ ਦੀਆਂ ਫੋਟੋ ਖਿਚਵਾਉਣੀਆਂ ਨੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਫੋਟੋ ਕਰ ਦੇਣਗੇ ਗ੍ਰੈਜੂਏਸ਼ਨ ਦੀਆਂ ਬੱਚਿਆਂ ਦੀਆਂ ਵੀ ਫੈਮਿਲੀ ਵੀ ਪ੍ਰਿੰਟ ਵੀ ਕਰਕੇ ਦੇਣਗੇ ਡਿਜੀਟਲ ਫੋਟੋਆਂ ਵੀ ਦੇ ਸਕਦੇ ਨੇ ਤੇ ਪਾਸਪੋਰਟ ਵਗੈਰਾ ਦੀਆਂ ਫੋਟੋਆਂ ਜਿਹੜੀਆਂ ਹੁੰਦੀਆਂ ਨੇ ਜੀ ਸਿਰਫ $7 ਵਿੱਚ ਦੋ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ 403-947-0060 ਪ੍ਰੋਗਰਾਮ ਚ ਅਸੀਂ ਜਿਹੜਾ ਹੁਣ ਚਾਤ ਮਾਰਦੇ ਹਾਂ ਕਿ ਜਿਹੜੀਆਂ ਖਬਰਾਂ ਮੈਂ ਦੱਸੀਆਂ ਸੀ ਉਹਨਾਂ ਤੇ ਵੀ ਗੱਲ ਕਰਾਂਗੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਮਾਰਕੀਟ ਦੀ ਗੱਲ ਕਰ ਲਈਏ ਕਿ ਕਿਸ ਤਰੀਕੇ ਦੀ ਸਥਿਤੀ ਜਿਹੜੀ ਹੈ ਜੀ ਬਣੀ ਹੋਈ ਹੈ ਇਸ ਵੇਲੇ ਕੱਚੇ ਤੇਲ ਦੀ ਖਾਸ ਤੌਰ ਤੇ ਜਿਹੜੀ ਮਾਰਕੀਟ ਹੈ ਬ੍ਰੈਂਟ ਕਰੂਡ ਆਇਲ ਜਿਹੜਾ ਹੈ ਜੀ ਜੋ ਵਧੀਆ ਤੇਲ ਮੰਨਿਆ ਜਾਂਦਾ ਹੈ ਕੱਚਾ ਤੇਲ ਇਸ ਵੇਲੇ $105 ਦੇ ਆਸ ਪਾਸ ਟ੍ਰੇਡ ਹੋ ਰਿਹਾ ਤੇ ਇਸ ਤੋਂ $6-7 ਹੇਠਾਂ WTI ਕਰੂਡ ਆਇਲ ਜਿਹੜਾ ਹੈ ਵੈਸਟ ਟੈਕਸਿਸ ਇੰਟਰਮੀਡੀਏਟ ਉਹ ਟ੍ਰੇਡ ਹੋ ਰਿਹਾ ਜੀ ਸੋ ਤੇਲ ਦੀਆਂ ਕੀਮਤਾਂ ਥੋੜੀਆਂ ਜਿਹੀਆਂ ਸੌਫਟ ਹੋਈਆਂ ਨੇ ਪਿਛਲੇ 1-2 ਦਿਨਾਂ ਵਿੱਚ ਪਰ ਓਵਰਆਲ ਹਾਈ ਹੀ ਨੇ ਉੱਚੀਆਂ ਹੀ ਨੇ ਜਿੱਥੋਂ ਤੱਕ ਕਰੰਸੀ ਦੀ ਗੱਲ ਹੈ ਅਮਰੀਕਨ ਡਾਲਰ ਕੈਨੇਡੀਅਨ ਦੇ ਮੁਕਾਬਲੇ ਥੋੜਾ ਜਿਹਾ ਹੋਰ ਮਜ਼ਬੂਤ ਹੋਇਆ ਕੈਨੇਡੀਅਨ ਡਾਲਰ ਥੋੜਾ ਕਮਜ਼ੋਰ ਪਿਆ ਜੀ ਅਗਰ ਅੱਜ ਤੁਸੀਂ ਤੁਹਾਡੇ ਕੋਲ 1 ਅਮਰੀਕਨ ਡਾਲਰ ਹੈ ਤਾਂ ਉਸਦੇ ਤੁਹਾਨੂੰ $1 ਤੇ 38 ਸੈਂਟ ਕੈਨੇਡਾ ਦੇ ਮਿਲ ਜਾਣਗੇ $1.38 ਜੇ ਤੁਸੀਂ US ਡਾਲਰ ਦੀ ਇੰਡੀਅਨ ਰੁਪਏ ਦੇ ਮੁਕਾਬਲੇ ਕੰਪੈਰੀਜ਼ਨ ਕਰਦੇ ਹੋ ਤਾਂ ਇੰਡੀਆ ਦੇ ਵਿੱਚ ਇੰਡੀਆ ਦੀ ਕਰੰਸੀ ਨੂੰ ਰੋਜ਼ ਹੇਠਾਂ ਜਾਂਦਾ ਦੇਖ ਕੇ ਭਾਰਤ ਦੇ ਵਿੱਚ ਕੁਝ ਕਦਮ ਚੁੱਕੇ ਗਏ ਨੇ ਕਿ ਕਰੰਸੀ ਦੀ ਜਿਹੜੀ ਸਲਾਈਡ ਹੈ ਉਸ ਨੂੰ ਜਿਹੜਾ ਥੋੜਾ ਰੋਕਿਆ ਜਾਵੇ ਸੋ ਰਿਜ਼ਰਵ ਬੈਂਕ ਆਫ ਇੰਡੀਆ ਨੇ ਜੋ ਕਦਮ ਚੁੱਕਿਆ ਉਹਦੀ ਵੀ ਗੱਲ ਕਰਾਂਗੇ ਲੇਕਿਨ ਪਹਿਲਾਂ ਕੀਮਤ ਦੀ ਗੱਲ ਕਰ ਲਈਏ 1 ਅਮਰੀਕਨ ਦੇ ਮੁਕਾਬਲੇ ਅੱਜ ਤੁਹਾਨੂੰ 96 ਰੁਪਏ 16 ਪੈਸੇ ਇੰਡੀਆ ਦੇ ਮਿਲਣਗੇ 96 ਰੁਪੀਜ਼ ਐਂਡ 16 ਪੈਸੇ 1 ਕੈਨੇਡੀਅਨ ਦੇ ਮੁਕਾਬਲੇ ਅੱਜ ਤੁਹਾਨੂੰ ਮਿਲਣਗੇ 69 ਰੁਪਏ 82 ਪੈਸੇ 69 ਰੁਪੀਜ਼ ਐਂਡ 82 ਪੈਸੇ ਸੋ ਇੰਡੀਅਨ ਰੁਪਈਆ ਥੋੜਾ ਜਿਹਾ ਬਿਹਤਰ ਹੋਇਆ ਕਿਉਂਕਿ ਇੱਕ ਸਮੇਂ ਅੱਜ ਤੋਂ ਇਹ ਕਹਿ ਲਓ ਕਿ ਕੱਲ ਹੀ ਜਿਹੜੀ ਕੀਮਤ ਸੀ ਕੈਨੇਡੀਅਨ ਦੀ ਉਸ ਦੇ ਮੁਕਾਬਲੇ ਰੁਪਈਆ ਕਾਫੀ ਕਮਜ਼ੋਰ ਸੀ ਤੇ ਕੱਲ 1 ਕੈਨੇਡੀਅਨ ਦੇ ਮੁਕਾਬਲੇ 70 ਰੁਪਏ 44 ਪੈਸੇ ਤੱਕ ਮਿਲਣ ਲੱਗੇ ਸਨ ਇੰਡੀਆ ਦੇ ਵਿੱਚ ਜੋ ਜਿਹੜੀ ਖਬਰ ਹੈ ਉਹਦੇ ਵਿੱਚ ਇਹ ਹੈ ਕਿ RBI ਨੇ ਕੁਝ ਕਦਮ ਚੁੱਕੇ ਤੇ ਇਹ ਇੱਕ ਤਰ੍ਹਾਂ ਦਾ ਸੀ ਕਿ ਰੇਟ ਹਾਈਕ ਤੇ ਕਰੰਸੀ ਸਵਾਪ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਸੀ ਕਿ ਇੰਟਰਸਟ ਰੇਟ ਵਧਾ ਦਈਏ ਤੇ ਕਰੰਸੀ ਸਵਾਪ ਜਿਹੜੇ ਨੇ ਉਹ ਅਲਾਓ ਕੀਤੇ ਜਾਣ ਤਾਂ ਕਿ ਰੁਪਏ ਦੀ ਜਿਹੜੀ ਸਲਾਈਡ ਹੈ ਰੁਪਈਏ ਦੀ ਕੀਮਤ ਜੋ ਖਿਸਕਦੀ ਜਾ ਰਹੀ ਹੈ ਉਸ ਨੂੰ ਫੜਿਆ ਜਾ ਸਕੇ ਸੋ RBI ਐਕਚੁਅਲੀ ਜਿਹੜੀ ਹੈ ਫੋਰਨ ਐਕਸਚੇਂਜ ਸਵਾਪ ਜਿਹੜੀ ਹੈ ਉਹ ਕਰਦੀ ਰਹੀ ਹੈ January 2026 ਦੇ ਵਿੱਚ ਵੀ 2 ਬਿਲੀਅਨ ਦਾ ਇਸ ਤਰ੍ਹਾਂ ਕੀਤਾ ਸੀ ਤੇ ਰੁਪਏ ਦੀ ਲਿਕੁਇਡਿਟੀ ਥੋੜੀ ਜਿਹੀ ਵਧਾਈ ਸੀ ਬੈਂਕਿੰਗ ਸਿਸਟਮ ਵਿੱਚ ਜਿਹੜੀ ਕਿ ਰੋਜ਼ ਖਾਲੀ ਹੋ ਰਹੀ ਸੀ ਸੋ ਇਸ ਮੂਵ ਦੇ ਨਾਲ ਈਵਨ December 2025 ਦੇ ਵਿੱਚ ਵੀ ਅਜਿਹਾ ਕੀਤਾ ਸੀ ਜਦੋਂ 5 ਬਿਲੀਅਨ ਜਿਹੜੇ ਸੀ ਉਹ ਇੰਜੈਕਟ ਕੀਤੇ ਸੀ ਸੋ ਹੁਣ ਜਿਹੜਾ ਹੈ ਰੁਪਈਆ ਜਿਹੜਾ ਘਟਦਾ ਜਾ ਰਿਹਾ ਉਹ ਉਸਦੇ ਲਈ ਵੀ ਇਹੋ ਜਿਹੇ ਕਦਮ ਜਿਹੜੇ ਨੇ ਚੁੱਕੇ ਨੇ ਸੋ ਉਸ ਕਰਕੇ ਥੋੜਾ ਜਿਹਾ ਰੁਪਈਆ ਦੇ ਵਿੱਚ ਟਕਾ ਆਇਆ ਪਰ ਬਹੁਤ ਜ਼ਿਆਦਾ ਅਜੇ ਨਹੀਂ ਹੈ ਲੰਬੇ ਸਮੇਂ ਦੇ ਵਿੱਚ ਕਿ ਇਹ ਜ਼ਿਆਦਾ ਦੇਰ ਟਿਕ ਸਕੇਗਾ ਜਾਂ ਅਮਰੀਕਨ 100 ਨੂੰ ਪਾਰ ਹੋ ਜਾਵੇਗਾ ਇਹ ਸਮਾਂ ਦੱਸੇਗਾ ਜੀ। ਬਹਰਹਾਲ ਅਸੀਂ ਥੋੜੀ ਜਿਹੀ ਗੱਲ ਕਰਦੇ ਹਾਂ ਹੁਣ ਅਗਲੀ ਖਬਰ ਦੀ। ਅਲਬਰਟਾ ਦੇ ਵਿੱਚ ਪ੍ਰੈਮੀਅਰ ਡੈਨੀਅਲ ਸਮਿਥ ਨੇ ਇੱਕ ਕੈਬਨਿਟ ਦੇ ਵਿੱਚ ਸ਼ਫਲ ਜਿਹੜੀ ਹੈ ਕੀਤੀ ਹੈ, ਵੱਡੀ ਸ਼ਫਲ ਕਹਿ ਸਕਦੇ ਹਾਂ, ਸ਼ੇਕ ਅਪ ਕਹਿ ਲਓ ਕਿ ਮੰਤਰੀ ਮੰਡਲ ਦੇ ਵਿੱਚ ਹਿਲਜੁਲ ਜੀ ਕੀਤੀ ਹੈ। ਇਹਦੇ ਵਿੱਚ ਫਾਈਨਾਂਸ ਮਿਨਿਸਟਰ ਨੇਟ ਹਾਰਨਰ ਤੇ ਮਿਨਿਸਟਰ ਆਫ ਹਸਪੀਟਲ ਐਂਡ ਸਰਜੀਕਲ ਸਰਵਿਸ ਮੈਟ ਜੋਨਸ ਨੇ ਐਲਾਨ ਕੀਤਾ ਸੀ ਕਿ 2027 ਵਿੱਚ ਉਹ ਦੁਬਾਰਾ ਚੋਣਾਂ ਵਿੱਚ ਨਹੀਂ ਖੜਨਗੇ। ਸੋ ਜਿਹੜੇ ਮੰਤਰੀ ਮੰਡਲ ਵਿੱਚ ਤਬਦੀਲੀਆਂ ਹੁਣ ਕੀਤੀਆਂ ਨੇ, ਜੇਸਨ ਨਿਕਸਨ ਜਿਨ੍ਹਾਂ ਨੇ ਫਾਈਨਾਂਸ ਪੋਰਟਫੋਲੀਓ ਜਿਹੜਾ ਹੈ ਉਹ ਲੈ ਲਿਆ ਟ੍ਰੇਜਰੀ ਬੋਰਡ ਐਂਡ ਫਾਈਨਾਂਸ ਦਾ, ਗਵਰਨਮੈਂਟ ਆਫ ਅਲਬਰਟਾ ਦੇ ਨਵੇਂ ਵਿੱਤ ਮੰਤਰੀ ਹੋਣਗੇ। ਪਿਆਰਾ ਸੋਇਰ ਉਹ ਕੈਬਨਿਟ ਵਿੱਚ ਪਹਿਲੀ ਵਾਰੀ ਬਣੇ ਨੇ ਤੇ ਮਿਨਿਸਟਰ ਆਫ ਐਗਰੀਕਲਚਰ ਐਂਡ ਇਰੀਗੇਸ਼ਨ ਬਣ ਗਏ ਨੇ। ਓਲਡਸ ਡਿਟਸਬਰੀ ਤੋਂ ਤੇ ਥ੍ਰੀ ਹਿਲਸ ਤੋਂ ਉਹ ਯੂਸੀਪੀ ਦੇ MLA ਨੇ ਤੇ ਚੇਅਰ ਆਫ ਦ ਗਰੇਨ ਗਰੋਅਰਸ ਆਫ ਕੈਨੇਡਾ ਪਹਿਲਾਂ ਰਹਿ ਚੁੱਕੇ ਨੇ। ਆਰਜੇ ਸਿਗੁਰਸਨ ਜੋ ਕਿ ਐਗਰੀਕਲਚਰ ਮਿਨਿਸਟਰ ਸੀ ਉਹਨਾਂ ਨੂੰ ਮਿਨਿਸਟਰ ਆਫ ਅਫੋਰਡੇਬਿਲਟੀ ਐਂਡ ਯੂਟੀਲਿਟੀਜ਼ ਬਣਾ ਦਿੱਤਾ ਗਿਆ। ਐਡਰੀਆਨਾ ਲਾ ਗ੍ਰਾਂਜੇ ਨੂੰ ਸ਼ਿਫਟ ਕਰਕੇ ਹਸਪੀਟਲ ਐਂਡ ਸਰਜੀਕਲ ਹੈਲਥ ਸਰਵਿਸਿਜ਼ ਦਾ ਮਿਨਿਸਟਰ ਬਣਾ ਦਿੱਤਾ ਗਿਆ। ਜਸਟਿਨ ਰਾਈਟ ਨੂੰ ਅਪੁਆਇੰਟ ਕੀਤਾ ਗਿਆ ਕਿ ਪ੍ਰਾਇਮਰੀ ਐਂਡ ਪ੍ਰੀਵੈਂਟਿਵ ਹੈਲਥ ਕੇਅਰ ਦੇ ਤੌਰ ਤੇ ਉਹਨਾਂ ਨੂੰ ਜਿਹੜਾ ਮਹਿਕਮਾ ਦਿੱਤਾ ਗਿਆ। ਨਿਥਨ ਨਿਊਡੋਰਫ ਨੂੰ ਅਸਿਸਟਡ ਲਿਵਿੰਗ ਐਂਡ ਸੋਸ਼ਲ ਸਰਵਿਸਿਜ਼ ਗਵਰਨਮੈਂਟ ਆਫ ਅਲਬਰਟਾ ਦਾ ਅਹੁਦਾ ਦਿੱਤਾ ਗਿਆ। ਕੁਛ ਹੋਰ ਅਨਾਊਂਸਮੈਂਟਸ ਵੀ ਹੈਗੀਆਂ ਨੇ। ਸੋ ਕੈਬਨਿਟ ਸ਼ਫਲ ਤੋਂ ਇਲਾਵਾ ਕੁਛ ਇਨੀਸ਼ੀਏਟਿਵ ਜਿਹੜੇ ਨੇ ਉਹ ਕੀਤੇ ਨੇ, ਜਿਸ ਵਿੱਚ ਪੋਸਟ ਸੈਕੰਡਰੀ AI ਪੈਨਲ ਜਿਹੜਾ ਬਣਾਇਆ ਗਿਆ। ਸੋ ਇਹਦੇ ਵਿੱਚ ਸਰਕਾਰ ਨੇ ਨਵਾਂ ਐਕਸਪਰਟ ਪੈਨਲ ਜਿਹੜਾ ਬਣਾ ਦਿੱਤਾ ਹੈ ਜੋ

ਕੈਨੇਡਾ ਦੇ ਨਾਲ ਰਹਿਣ ਵਾਲੇ ਚਾਹਤ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਥੋੜੀ ਜਿਹੀ ਸਟਰੈਂਥ ਉਸ ਵੇਲੇ ਮਿਲੀ ਜਦੋਂ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਐਵ ਨੇ ਕਿਹਾ ਕਿ ਉਹ ਅਲਬਰਟਾ ਦੇ ਵਿਚ ਘੁੰਮ ਕੇ ਪੂਰੇ ਚ ਕੰਪੇਨ ਕਰਨਗੇ ਤੇ ਉਹਨਾਂ ਨੂੰ ਕਹਿਣਗੇ ਕਿ ਅਸੀਂ ਜਿਹੜਾ ਕੈਨੇਡਾ ਦੇ ਨਾਲ ਹੀ ਬਿਹਤਰ ਹੈ ਤੇ ਕੈਨੇਡੀਅਨ ਫੈਮਿਲੀ ਦੇ ਵਿਚ ਹੀ ਰਹਿਣਾ ਚਾਹੁੰਦੇ ਹਾਂ। ਆਪ ਜੀ ਨੂੰ ਪਤਾ ਹੈ ਕਿ ਪੀਅਰ ਪੋਲੀਐਵ ਜੋ ਆਪਣੀ ਅਸਲੀ ਸੀਟ ਜਿਹੜੀ ਹੈ ਉਹ ਪਿਛਲੇ ਸਾਲ ਫੈਡਰਲ ਇਲੈਕਸ਼ਨ ਚ ਹਾਰ ਗਿਆ ਸੀ ਤੇ ਦੁਬਾਰਾ ਅਲਬਰਟਾ ਦੇ ਵਿਚੋਂ ਚੁਣ ਕੇ ਮੈਂਬਰ ਪਾਰਲੀਮੈਂਟ ਬਣੇ ਨੇ ਤੇ ਓਫੀਸ਼ਲੀ ਲੀਡਰ ਆਫ ਆਪੋਜੀਸ਼ਨ ਬਣੇ ਨੇ। ਉਹ ਉੱਤਰੀ ਵੈਨਕੂਵਰ ਦੇ ਵਿਚ ਬ੍ਰਿਟਿਸ਼ ਕੋਲੰਬੀਆ ਦੇ ਵਿਚ ਉਹ ਬੋਲ ਰਹੇ ਸੀ ਤੇ ਉਨ੍ਹਾਂ ਨੇ ਇਹ ਗੱਲ ਉਥੇ ਕਹੀ ਕਿ ਮੈਂ ਇਕ ਤਕੜਾ ਕੈਨੇਡੀਅਨ ਫੈਡਰਲਿਸਟ ਆ, ਭਾਵ ਫੈਡਰਲ ਪੱਧਰ ਤੇ ਜੋ ਕੈਨੇਡਾ ਦੀ ਬਣਤਰ ਹੈ ਉਸ ਦਾ ਹਮਾਇਤੀ ਆ ਤੇ ਮੈਂ ਅਲਬਰਟਾ ਨੂੰ ਫੈਡਰੇਸ਼ਨ ਵਿਚ ਰੱਖ ਕੇ ਰੱਖਣ ਲਈ ਜੋ ਕੁਛ ਵੀ ਮੈਨੂੰ ਕਰਨਾ ਪਿਆ ਮੈਂ ਉਹ ਕਰਾਂਗਾ ਤੇ ਜੇ ਵੋਟਰ ਜਿਹੜੇ ਨੇ ਉਨ੍ਹਾਂ ਨੂੰ ਚੋਇਸ ਜਿਹੜੀ ਆ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨੇ ਕੈਨੇਡਾ ਨਾਲ ਰਹਿਣਾ ਜਾਂ ਨਹੀਂ ਰਹਿਣਾ ਤੇ ਉਹ ਇਹ ਯਾਦ ਰੱਖਣ ਕਿ ਮੈਂ ਅਲਬਰਟਾ ਪ੍ਰੋਵਿੰਸ ਦੇ ਵਿਚ ਘੁੰਮ ਫਿਰ ਕੇ ਅਲਬਰਟਾ ਵਾਸੀਆਂ ਨੂੰ ਕੈਨੇਡੀਅਨ ਪਰਿਵਾਰ ਦੇ ਵਿਚ ਰੱਖਣ ਲਈ ਪ੍ਰਚਾਰ ਕਰਾਂਗਾ ਜੀ। ਉਨ੍ਹਾਂ ਨੇ ਕਿਹਾ ਕਿ ਸੈਪਰੇਟਿਸਟ ਜਦੋਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਸੈਪਰੇਟਿਸਟ ਜਿਹੜੇ ਨੇ ਉਹ ਇੰਡੀਪੈਂਡੈਂਸ ਕੁਐਸਚਨ ਜਿਹੜਾ ਵੋਟਰਾਂ ਦੇ ਸਾਹਮਣੇ ਰੱਖਣ ਵਿਚ ਕਾਮਯਾਬ ਹੋ ਜਾਂਦੇ ਨੇ ਤੇ ਇਹ ਉਹਦਾ ਜਵਾਬ ਦੇ ਰਹੇ ਸੀ ਕਿ ਜੇ ਉਹ ਜਵਾਬ ਜਿਹੜਾ ਸਵਾਲ ਰੱਖਣ ਵਿਚ ਕਾਮਯਾਬ ਹੋ ਜਾਂਦੇ ਨੇ ਤੇ ਫਿਰ ਉਹ ਕੀ ਕਰਨਗੇ। ਤੋ ਕਹਿੰਦੇ ਮੈਂ ਘੁੰਮ ਫਿਰ ਕੇ ਅਲਬਰਟਾ ਨੂੰ ਕੈਨੇਡਾ ਦੇ ਪਰਿਵਾਰ ਵਿਚ ਰੱਖਣ ਲਈ ਕੰਮ ਕਰਾਂਗਾ। ਇਹ ਵੀ ਕਿਹਾ ਕਿ ਨਾਲ ਉਨ੍ਹਾਂ ਨੇ ਇਹ ਵੀ ਗੱਲ ਕੀਤੀ ਕਿ ਕੰਟਰੀ ਨੂੰ ਇਕ ਰੱਖਣ ਲਈ, ਦੇਸ਼ ਨੂੰ ਇਕ ਰੱਖਣ ਲਈ ਉਹ ਇਕੱਲੇ ਕੰਪੇਨ ਨਹੀਂ ਕਰਨਗੇ, ਉਨ੍ਹਾਂ ਦੇ ਨਾਲ ਹੋਰ ਸਾਰੇ ਫੈਡਰਲ ਕੰਜ਼ਰਵੇਟਿਵ ਆਗੂ ਵੀ ਹੋਣਗੇ। ਇਧਰ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਦਾ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦਾ ਜੋ ਆਧਾਰ ਹੈ ਉਹ ਇੰਡੀਪੈਂਡੈਂਸ ਦੇ ਮੁੱਦੇ ਤੇ ਵੰਡਿਆ ਹੋਇਆ ਦੇਖਿਆ ਜਾ ਰਿਹਾ। ਨਾਹਿਦ ਨੈਸ਼ੀ ਜੋ ਅਲਬਰਟਾ ਐਨਡੀਪੀ ਦੇ ਆਗੂ ਨੇ, ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਲੀਡਰਾਂ ਨੂੰ ਡੈਨੀਅਲ ਸਮਿਥ ਦੀ ਪਾਰਟੀ ਵਿਚ ਪਿੱਛੇ ਕੀਤਾ ਜਾ ਰਿਹਾ ਜੋ ਸੈਪਰੇਟਿਸਟ ਏਜੰਡੇ ਦਾ ਸਮਰਥਨ ਨਹੀਂ ਕਰਦੇ। ਸੋ ਇਸ ਮੁੱਦੇ ਤੇ ਪੀਅਰ ਪੋਲੀਐਵ ਜਿਹੜੇ ਨੇ ਉਹ ਕਹਿੰਦੇ ਨੇ ਕਿ ਆਲ ਕੰਜ਼ਰਵੇਟਿਵ ਵਿਲ ਬੀ ਕੰਪੇਨਿੰਗ ਫਾਰ ਕੈਨੇਡੀਅਨ ਯੂਨਿਟੀ ਇਨ ਅਲਬਰਟਾ ਤੇ ਮੈਂ ਇਕ ਯੂਨਾਈਟਿਡ ਕੰਟਰੀ ਲਈ ਸਟੈਂਡ ਕਰਦਾ ਹਾਂ ਤੇ ਅਸੀਂ ਰੋਜ਼ ਕੰਪੇਨ ਕਰਾਂਗੇ ਇਸ ਦੇ ਹੱਕ ਵਿਚ ਇਹਦੇ ਲਈ। ਸੋ ਇਹਦੇ ਨਾਲ ਸਥਿਤੀ ਬੜੀ ਅਜੀਬੋ ਗਰੀਬ ਪੈਦਾ ਹੁੰਦੀ ਹੈ। ਪਿਛਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਡੈਨੀਅਲ ਸਮਿਥ ਜਿਹੜੇ ਸੀਗੇ ਜੀ ਉਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਪੀਅਰ ਪੋਲੀਐਵ ਨੂੰ ਜਿਹੜਾ ਜੀ ਉਹ ਸਪੋਰਟ ਦਿੱਤੀ ਜਾਵੇ ਤੇ ਉਹ ਕਾਮਯਾਬ ਬਣਨ। ਬਹੁਤੇ ਖੁਸ਼ ਨਹੀਂ ਸੀ ਡੈਨੀਅਲ ਸਮਿਥ ਮਾਰਕ ਕਾਰਨੀ ਅਤੇ ਲਿਬਰਲ ਪਾਰਟੀ ਦੇ ਸੱਤਾ ਵਿਚ ਆਉਣ ਤੇ, ਪਰ ਇਸ ਮੁੱਦੇ ਤੇ ਡੈਨੀਅਲ ਸਮਿਥ ਕੀ ਕਹਿੰਦੇ ਨੇ ਇਹ ਅਜੇ ਪਤਾ ਨਹੀਂ ਹੈ। ਦੂਸਰੇ ਪਾਸੇ ਕੈਨੇਡਾ ਦੇ ਸਾਬਕਾ ਇਮੀਗ੍ਰੇਸ਼ਨ ਮੰਤਰੀ, ਹਾਈ ਪ੍ਰੋਫਾਈਲ ਮੰਤਰੀ ਤੇ ਸਾਬਕਾ ਅਲਬਰਟਾ ਦੇ ਪ੍ਰੈਮੀਅਰ ਜੇਸਨ ਕੈਨੀ, ਉਨ੍ਹਾਂ ਨੇ ਪੀਅਰ ਪੋਲੀਐਵ ਦੇ ਦੇਸ਼ ਭਗਤੀ ਦੀ ਸਿਫਤ ਕੀਤੀ ਹੈ। ਸਾਬਕਾ ਅਲਬਰਟਾ ਪ੍ਰੀਮੀਅਰ ਜੇਸਨ ਕੈਨੀ ਜੋ ਕਿ ਫੈਡਰਲਿਸਟ ਕਹਾਉਂਦੇ ਨੇ ਆਪਣੇ ਆਪ ਨੂੰ ਤੇ ਸੈਪਰੇਟਿਸਟ ਜੋ ਆਵਾਜ਼ਾਂ ਨੇ ਉਹ ਉਹਨਾਂ ਨੂੰ ਵਾਰ ਵਾਰ ਸਹਿਣ ਕਰਨੀਆਂ ਪੈਂਦੀਆਂ ਨੇ ਤੇ ਉਨ੍ਹਾਂ ਨੇ ਪੋਲੀਐਵ ਨੂੰ ਇਸ ਗੱਲ ਲਈ ਹੌਸਲਾ ਦਿੱਤਾ ਕਿ ਉਹ ਯੂਨਾਈਟਿਡ ਕੈਨੇਡਾ ਲਈ ਐਕਟਿਵਲੀ ਇਨਵੋਲਵ ਹੋ ਕੇ ਕੰਮ ਕਰਨ। ਸੋ ਜੇਸਨ ਕੈਨੀ ਹੱਕ ਵਿਚ ਨੇ ਕੈਨੇਡਾ ਨੂੰ ਇਕ ਰੱਖਣ ਦੇ ਤੇ ਜਿਸ ਵਿਚ ਡੈਨੀਅਲ ਸਮਿਥ ਜਿਹੜੇ ਨੇ ਉਹ ਦੂਸਰਾ ਪਾਸਾ ਲੈਂਦੇ ਹੋਏ ਦੇਖੇ ਜਾ ਸਕਦੇ ਨੇ। ਸੋ ਲਿਬਰਲ ਸਰਕਾਰ ਆਪਣੇ ਤੌਰ ਤੇ ਉਹ ਵੀ ਉਹੀ ਚਾਹੁੰਦੀ ਹੈ। ਮਾਰਕ ਕਾਰਨੀ ਵੀ ਕਹਿੰਦੇ ਨੇ ਕਿ ਕੈਨੇਡਾ ਲਈ ਬੈਸਟ ਜਗ੍ਹਾ ਜਿਹੜੀ ਹੈ ਉਹ ਕੈਨੇਡਾ ਅਲਬਰਟਾ ਲਈ ਬੈਸਟ ਜਗ੍ਹਾ ਜਿਹੜੀ ਹੈ ਉਹ ਕੈਨੇਡਾ ਦੇ ਨਾਲ ਹੀ ਹੈ। ਸੋ ਇਸ ਮਾਮਲੇ ਤੇ ਥੋੜਾ ਇਕੱਲੇ ਪੈਂਦੇ ਹੋਏ ਨਜ਼ਰ ਆ ਰਹੇ ਨੇ ਡੈਨੀਅਲ ਸਮਿਥ ਜਾਂ ਉਨ੍ਹਾਂ ਦੇ ਸੈਪਰੇਟਿਸਟ ਜਿਹੜੇ ਉਨ੍ਹਾਂ ਦੇ ਕੋਈ ਸਾਥੀ ਨੇ ਜਾਂ ਜਿਹੜੇ ਲੋਕ ਇਸ ਏਜੰਡੇ ਨੂੰ ਅੱਗੇ ਵਧਾ ਰਹੇ ਨੇ। ਸੋ ਅਲਬਰਟਾ ਦੀ ਜੋ ਡੀਲ ਹੈ ਕੈਨੇਡਾ ਦੇ ਨਾਲ ਮਾਰਕ ਕਾਰਨੀ ਦੇ ਨਾਲ ਉਹ ਵੀ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਤੇ ਬਹੁਤ ਸਾਰੇ ਲੋਕਾਂ ਨੂੰ ਸ਼ਸ਼ੋ ਪੰਜ ਵਿਚ ਪਾਇਆ ਹੋਇਆ ਕਿ ਇਕ ਪਾਸੇ ਤੇ ਕੈਨੇਡਾ ਦੇ ਸਰਕਾਰ ਦੇ ਨਾਲ ਸਮਝੌਤੇ ਹੋ ਰਹੇ ਨੇ, ਦੂਸਰੇ ਪਾਸੇ ਸੈਪਰੇਟਿਸਟ ਏਜੰਡਾ ਜਿਹੜਾ ਹੈ ਉਸ ਨੂੰ ਵੀ ਹਲਕੀ ਹਲਕੀ ਹਵਾ ਦਿੱਤੀ ਜਾ ਰਹੀ ਹੈ। ਪਰ ਪੀਅਰ ਪੋਲੀਐਵ ਡਟ ਕੇ ਖਲੋ ਗਏ ਨੇ, ਇਹ ਇਸ ਵੇਲੇ ਦੀ ਖ਼ਬਰ ਹੈ ਜੀ।

0: ਇੰਟਰਨੈਸ਼ਨਲ ਸਟੂਡੈਂਟਸ ਤੇ ਟੈਂਪਰੇਰੀ ਵਰਕਰਸ ਉਹਨਾਂ ਦੀ ਗਿਣਤੀ ਘਟਣੀ ਤੇ 2024 ਚ ਸ਼ੁਰੂ ਹੋ ਗਈ ਸੀ ਪਰ 2025 ਦੇ ਅੰਕੜੇ ਕਾਫੀ ਲੋ ਸਨ ਜੇ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰੀਏ ਤੇ ਹੁਣ ਜਿਹੜੇ ਮੈਂ ਤੁਹਾਨੂੰ ਅੰਕੜੇ ਦੇਣੇ ਨੇ ਜੇ ਤੁਹਾਨੂੰ ਲੱਗਦਾ ਕਿ 2025 ਦੇ ਅੰਕੜੇ ਲੋ ਸੀ ਤੇ ਜਿਹੜਾ 2026 ਦੇ ਸੁਣਨ ਲਈ ਤੁਸੀਂ ਜਿਹੜਾ ਤਿਆਰ ਰਹੋ ਇੰਟਰਨੈਸ਼ਨਲ ਸਟੂਡੈਂਟਸ ਤੇ ਟੈਂਪਰੇਰੀ ਫੋਰਨ ਵਰਕਰ ਕੈਨੇਡਾ ਦੇ ਵਿਚ 2026 ਦੇ ਪਹਿਲੇ 3 ਮਹੀਨਿਆਂ ਦੇ ਵਿਚ ਬਹੁਤ ਘਟ ਗਏ ਨੇ ਨਵੇਂ ਆਉਣੇ ਨਵੇਂ ਫੈਡਰਲ ਇਮੀਗ੍ਰੇਸ਼ਨ ਅੰਕੜੇ ਜੋ ਕਿ ਆਏ ਨੇ ਇਹਨਾਂ ਵਿਚ ਸਾਫ਼ ਝਲਕ ਨਜ਼ਰ ਆ ਰਹੀ ਹੈ ਕਿ ਕੈਨੇਡਾ ਦਾ ਵੀਜ਼ਾ ਨਿਯਮਾਂ ਦਾ ਸਖ਼ਤ ਹੋ ਜਾਣਾ ਜਾਂ ਕਰ ਦੇਣਾ ਕੈਪਸ ਲਾ ਦੇਣੀਆਂ ਸਟੂਡੈਂਟਸ ਦਾ ਤੇ ਟੈਂਪਰੇਰੀ ਵਰਕਰਾਂ ਦਾ ਆਪਣਾ ਰੁਝਾਨ ਘਟਣਾ ਤੇ ਨਾਲ ਕੈਨੇਡਾ ਵਿਚ ਜੋ ਕੋਸਟ ਆਫ ਲਿਵਿੰਗ ਅਫੋਰਡੇਬਿਲਟੀ ਨੂੰ ਲੈ ਕੇ ਜਿਹੜੇ ਹਾਲਾਤ ਨੇ ਉਸ ਕਰਕੇ ਥੋੜਾ ਜਿਹਾ ਮੂੰਹ ਭੰਗ ਹੋ ਜਾਣਾ ਉਸ ਸਭ ਦਾ ਹੁਣ ਅਸਰ ਦਿਸ ਰਿਹਾ ਜਨਵਰੀ ਤੇ ਮਾਰਚ ਤਿੰਨ ਜਨਵਰੀ ਫਰਵਰੀ ਮਾਰਚ 2026 ਦੇ ਪਹਿਲੇ ਕੁਆਟਰ ਦੇ ਵਿਚ ਕੈਨੇਡਾ ਵਿਚ ਸਿਰਫ ਔਰ ਸਿਰਫ 11,195 ਨਵੇਂ ਇੰਟਰਨੈਸ਼ਨਲ ਸਟੂਡੈਂਟ ਆਏ ਤੇ ਹੁਣ ਜੇ 2025 ਦੇ ਤੁਹਾਨੂੰ ਅੰਕੜੇ ਨਾ ਅਸੀਂ ਸਾਂਝੇ ਕਰੀਏ ਤਾਂ 2024 ਨਾਲ ਜਰਾ ਕੰਪੇਅਰ ਕਰ ਲਓ 2024 ਵਿਚ ਇਹੋ ਹੀ ਅੰਕੜੇ ਜਿਹੜੇ ਸੀ ਜਦੋਂ ਕਿ ਅਸਰ ਦਿਸਣ ਲੱਗ ਪਿਆ ਸੀ ਥੋੜਾ ਜਿਹਾ ਉਦੋਂ 53,660 ਸਟੂਡੈਂਟ ਕੈਨੇਡਾ ਵਿਚ ਆਏ ਸੀ 53,660 ਤੇ ਇਸ ਵੇਲੇ 11,195 2024 ਦੇ ਮੁਕਾਬਲੇ 2026 ਇਹ IRCC ਦੇ ਅੰਕੜੇ ਕਹਿੰਦੇ ਨੇ ਤੇ ਜਿਹੜੇ ਨਵੇਂ ਟੈਂਪਰੇਰੀ ਵਰਕਰ ਹੈਗੇ ਨੇ ਉਹ 36,245 ਉਹ ਇਸ ਸਾਲ ਆਏ 3 ਮਹੀਨਿਆਂ ਵਿਚ ਜੋ ਕਿ 2024 ਦੇ ਵਿਚ 1,39,405 ਸਨ 74% ਉਹਨਾਂ ਵਿਚ ਕਮੀ ਦਰਜ ਕੀਤੀ ਗਈ ਹੈ ਤੇ ਇੰਟਰਨੈਸ਼ਨਲ ਸਟੂਡੈਂਟਸ ਵਿਚ 79% ਕਮੀ ਦਰਜ ਹੋਈ ਹੈ ਸੋ ਇਹ ਬੜਾ ਵੱਡਾ ਅੰਕੜਿਆਂ ਦਾ ਫਰਕ ਹੈ ਇਸੇ ਸਮੇਂ ਦੇ ਵਿਚ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਜਿਹੜੇ ਨੇ ਉਹਨਾਂ ਦੇ ਵਿਚ ਵੀ ਕਾਫੀ ਘਾਟ ਆਈ ਹੈ ਤੇ ਇੰਟਰਨੈਸ਼ਨਲ ਸਟੂਡੈਂਟ ਤੇ ਮੋਬਿਲਿਟੀ ਪ੍ਰੋਗਰਾਮ ਦੇ ਜਿਹੜੇ ਅਰਾਈਵਲ ਨੇ ਉਹ ਵੀ ਡਰੋਪ ਹੋਏ ਨੇ ਸੋ ਮਾਰਚ 31 ਤੱਕ 4,31,160 ਲੋਕਾਂ ਕੋਲ ਸਟੱਡੀ ਪਰਮਿਟ ਸੀ 15,10,580 ਦੇ ਕੋਲ ਵਰਕ ਪਰਮਿਟ ਸੀ ਤੇ 2,28,915 ਅਜਿਹੇ ਸਨ ਜਿਨ੍ਹਾਂ ਕੋਲ ਦੋਵੇਂ ਸੀ ਵਰਕ ਪਰਮਿਟ ਵੀ ਸੀ ਤੇ ਸਟੱਡੀ ਪਰਮਿਟ ਵੀ ਸੀ ਪਿਛਲੇ 2 ਸਾਲਾਂ ਦੇ ਵਿਚ ਲਿਬਰਲ ਸਰਕਾਰ ਨੇ ਨਵੇਂ ਸਟੱਡੀ ਪਰਮਿਟ ਕੈਪ ਕੀਤੇ ਵਰਕ ਪਰਮਿਟ ਦੇ ਨਿਯਮ ਸਖ਼ਤ ਕਰ ਦਿੱਤੇ ਤੇ ਅਕਤੂਬਰ 2024 ਦੇ ਵਿਚ ਇਮੀਗ੍ਰੇਸ਼ਨ ਲਈ ਜੋ ਸਪੋਰਟ ਘਟਦੀ ਨਜ਼ਰ ਆਈ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ 20% ਕਟੌਤੀ ਦੀ ਗੱਲ ਕੀਤੀ ਸੀ ਪਰਮਾਨੈਂਟ ਰੈਜੀਡੈਂਟ ਐਡਮਿਸ਼ਨ ਦੀ ਤੇ ਇਸੇ ਤਰ੍ਹਾਂ ਇਧਰ ਵੀ ਕੈਪ ਜਿਹੜੀ ਸੀ ਇੰਨੀ ਨਹੀਂ ਸੀ ਲਾਈ ਜਿੰਨੀ ਕਿ ਹੋ ਗਈ ਹੈ ਜੋ ਪਹਿਲੇ ਜਿਹੜੇ ਅੰਕੜੇ ਸੀ ਉਹਨਾਂ ਵਿਚ 40% ਇੰਟਰਨੈਸ਼ਨਲ ਸਟੂਡੈਂਟਸ ਤੇ ਕੈਪ ਲਾਉਣ ਦੀ ਗੱਲ ਕੀਤੀ ਕਿ 40% ਘੱਟ ਆਉਣਗੇ ਆ ਤੇ 70-80% ਵਾਲਾ ਦੁੱਗਣੇ ਘੱਟ ਗਏ ਨੇ ਹੋਰ ਜ਼ਿਆਦਾ ਸੋ ਨੰਬਰ ਆਫ ਅਸਾਈਲਮ ਕਲੇਮ ਜਿਹੜੇ ਕਿ ਰਿਫਿਊਜੀ ਕਲੇਮ ਕਰਦੇ ਸੀ ਉਹ ਵੀ ਬਹੁਤ ਘੱਟੇ ਨੇ ਜਨਵਰੀ ਤੋਂ ਲੈ ਕੇ ਮਾਰਚ 2026 ਤੱਕ ਨਵੇਂ ਅਸਾਈਲਮ ਕਲੇਮ ਜਿਹੜੇ ਨੇ ਉਹ ਇਹਨਾਂ 3 ਮਹੀਨਿਆਂ ਵਿਚ ਫੇਰ ਵੀ ਕਾਫੀ ਹੋਏ ਨੇ 18,795 ਜਦਕਿ 2024 ਵਿਚ 46,000 ਲੋਕਾਂ ਨੇ ਇਹ ਕਲੇਮ ਕੀਤੇ ਸੀ ਸੋ ਨਵੇਂ ਵੀਜ਼ਾ ਰਿਕੁਆਇਰਮੈਂਟਸ ਬਾਰਡਰ ਇਨਫੋਰਸਮੈਂਟ ਤੇ ਸਖ਼ਤੀ ਤੇ ਵੀਜ਼ਾ ਐਪਲੀਕੇਸ਼ਨਾਂ ਨੂੰ ਸਕਰੀਨ ਕਰਨ ਦੀ ਸਖ਼ਤੀ ਬਹੁਤ ਸਾਰੇ ਲੋਕ ਇਸ ਵੇਲੇ ਕੈਨੇਡਾ ਵਿਚ ਇਮੀਗ੍ਰੇਸ਼ਨ ਸਟੇਟਸ ਜਿਹੜੇ ਨੇ ਉਹ ਲੂਜ਼ ਕਰਨ ਦੇ ਕੰਡੇ ਤੇ ਨੇ ਤੇ ਅਨਡਾਕੂਮੈਂਟਡ ਹੋ ਸਕਦੇ ਨੇ ਇਮੀਗ੍ਰੇਸ਼ਨ ਐਕਸਪਰਟਸ ਜਿਹੜੇ ਨੇ ਉਹ ਵਾਰਨਿੰਗ ਦਿੰਦੇ ਨੇ ਇਸ ਗੱਲ ਦੀ ਇਸ ਵੇਲੇ ਕੈਨੇਡਾ ਵਿਚ ਓਵਰਆਲ ਤਕਰੀਬਨ 27,00,000 ਦੇ ਲਾਗੇ ਛਾਗੇ ਇਹ ਗਿਣਤੀ ਕਿਸੇ ਵੇਲੇ 31-32 ਲੱਖ ਗਿਣੀ ਜਾ ਰਹੀ ਸੀ ਪਰ ਇਸ ਵੇਲੇ ਜੋ ਹੈ ਜੀ 26,76,000 ਜਿਹੜੇ ਨੇ ਉਹ ਟੈਂਪਰੇਰੀ ਰੈਜੀਡੈਂਟ ਹੈਗੇ ਨੇ ਜਿਨ੍ਹਾਂ ਵਿਚ ਅਸਾਈਲਮ ਵਾਲੇ ਵੀ ਨੇ, ਰਿਫਿਊਜੀ ਵੀ ਨੇ, ਸਟੂਡੈਂਟਸ ਵੀ ਨੇ, ਟੈਂਪਰੇਰੀ ਫੋਰਨ ਵਰਕਰ ਨੇ. ਤੇ ਇਸ ਵੇਲੇ ਇਹ ਕਿਹਾ ਜਾ ਰਿਹਾ ਕਿ 19,38,000 ਟੈਂਪਰੇਰੀ ਸਟੱਡੀ ਵਰਕ ਪਰਮਿਟ ਵਿਜ਼ਟਰ ਪਰਮਿਟ ਜਿਹੜੇ ਨੇ ਉਹ ਇਸ ਸਾਲ ਦੇ ਅਖੀਰ ਤੱਕ 19,20,000 ਹੀ ਸਮਝ ਲਓ ਤੁਸੀਂ 19,38,000 ਇਹ ਐਕਸਪਾਇਰ ਹੋ ਜਾਣਗੇ, ਜੋ ਕਿ ਬਹੁਤ ਵੱਡਾ ਅੰਕੜਾ ਹੈ ਆਪਣੇ ਆਪ ਦੇ ਵਿਚ. 4:40 ਹੋ ਰਹੇ ਨੇ ਜੀ, ਖਬਰਾਂ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ ਤੇ ਅਸੀਂ ਹੁਣ ਸਵਾਲ ਇੱਕ ਸਾਂਝਾ ਕਰ ਲਈਏ. ਇਹ ਮਦਰ ਇੰਡੀਆ ਰੈਸਟੋਰੈਂਟ ਦੇ ਸਹਿਯੋਗ ਦੇ ਨਾਲ ਇਹ ਸਵਾਲ ਆਪ ਜੀ ਤੱਕ ਪਹੁੰਚਾ ਰਿਹਾ ਤੇ ਉਹਨਾਂ ਵੱਲੋਂ ਹੀ ਗਿਫਟ ਕਾਰਡ ਦਿੱਤੇ ਜਾਣਗੇ. $10 ਦੇ ਗਿਫਟ ਕਾਰਡ ਅਸੀਂ 4 ਦੇ ਦੇਣੇ ਨੇ ਜੀ ਪ੍ਰੋਗਰਾਮ ਦੇ ਵਿੱਚ. ਸਵਾਲ ਜਰਾ ਤੁਸੀਂ ਨੋਟ ਕਰ ਲਓ ਤੇ ਸਵਾਲ ਦਾ ਸਹੀ ਜਵਾਬ ਜਿਹੜਾ ਹੈ ਜਿਹੜੇ ਸਰੋਤੇ ਦੇਣਗੇ ਉਹ ਉਹਨਾਂ ਨੂੰ ਅਸੀਂ ਇੱਕ ਸਰੋਤੇ ਨੂੰ ਇੱਕ ਉਹਨਾਂ ਵਿੱਚੋਂ ਜਿੰਨਿਆਂ ਦੇ ਸਹੀ ਜਵਾਬ ਆਏ ਉਹਨਾਂ ਦੇ ਵਿੱਚੋਂ ਅਸੀਂ ਇਹ ਚੁਣ ਕੇ 4 ਜਿਹੜੇ ਨੇ ਸਾਡੇ ਕਾਲਰ ਜਾਂ ਮੈਸੇਜ ਕਰਨ ਵਾਲੇ ਜਿਹੜੇ ਹੋਣਗੇ ਜੀ ਉਹਨਾਂ ਨੂੰ ਦੇਵਾਂਗੇ. ਸਵਾਲ ਅੱਜ ਦਾ ਜਿਵੇਂ ਪਹਿਲਾਂ ਦੱਸਿਆ ਸੀ ਕਿ ਕੈਨੇਡਾ ਤੇ USA ਦਰਮਿਆਨ ਵਪਾਰ, ਸੈਰ ਸਪਾਟਾ ਸਭ ਕੁਛ ਜਿਹੜਾ ਉਹ ਗਿਰਾਵਟ ਵੱਲ ਨੂੰ ਹੈ. ਵਪਾਰ ਤੇ ਸ਼ਾਇਦ ਅੰਦਰ ਖਾਤੇ ਬਹੁਤਾ ਚੱਲ ਹੀ ਰਿਹਾ, ਲੇਕਿਨ ਕੈਨੇਡੀਅਨਾਂ ਦਾ ਵਿਜ਼ਿਟ ਕਰਨਾ ਬਹੁਤ ਘੱਟ ਗਿਆ. ਇਹ ਖ਼ਬਰ ਵੀ ਸਾਂਝੀ ਕਰਾਂਗੇ ਇਸ ਸਬੰਧ ਵਿਚ. ਲੇਕਿਨ ਸਵਾਲ ਇਹ ਹੈ ਜੀ ਕਿ ਕੈਨੇਡਾ ਅਤੇ USA ਦੇ ਦਰਮਿਆਨ ਬਹੁਤ ਸਾਰੇ ਟਰੱਕ, ਸੈਂਕੜੇ ਟਰੱਕ ਰੋਜ਼ਾਨਾ ਬਾਰਡਰ ਕ੍ਰੋਸ ਕਰਦੇ ਨੇ, ਕਮਰਸ਼ਲ ਟਰੱਕ ਜਿਨ੍ਹਾਂ ਵਿੱਚ ਸਮਾਨ ਲੱਦਿਆ ਹੁੰਦਾ ਹੈ. ਕਮਰਸ਼ਲ ਟਰੱਕ ਦੀ ਗੱਲ ਕਰ ਰਿਹਾ, ਪਿਕਅਪ ਟਰੱਕ ਨਹੀਂ. ਕਮਰਸ਼ਲ ਟਰੱਕ ਜਿੱਥੋਂ ਜਿੱਥੋਂ ਵੀ ਕਰਦੇ ਨੇ, ਬਹੁਤ ਸਾਰੀਆਂ ਕ੍ਰੋਸਿੰਗ ਨੇ. ਲੇਕਿਨ ਕਮਰਸ਼ਲ ਟਰੱਕਾਂ ਦੀ ਸਭ ਤੋਂ ਬਿਜ਼ੀਐਸਟ ਕ੍ਰੋਸਿੰਗ ਕਿਹੜੀ ਹੈ? ਸਭ ਤੋਂ ਬਿਜ਼ੀਐਸਟ ਬਾਰਡਰ ਕ੍ਰੋਸਿੰਗ USA ਤੇ ਕੈਨੇਡਾ ਦੀ ਟਰੱਕਾਂ ਵਾਸਤੇ ਕਿਹੜੀ ਹੈ? ਸਵਾਲ ਥੋੜਾ ਤੁਸੀਂ ਇੱਕ ਵਾਰ ਫੇਰ ਸੁਣ ਲਓ ਕਿ ਕੈਨੇਡਾ ਅਤੇ USA ਦੇ ਦਰਮਿਆਨ ਕਮਰਸ਼ਲ ਟਰੱਕਾਂ ਲਈ ਸਭ ਤੋਂ ਬਿਜ਼ੀਐਸਟ ਕ੍ਰੋਸਿੰਗ ਕਿਹੜੀ ਹੈ ਜੀ? 403-902-1323, 403-902-1323, 403-902-1323. ਕਮਰਸ਼ਲ ਟਰੱਕਾਂ ਲਈ USA ਤੇ ਕੈਨੇਡਾ ਦਰਮਿਆਨ ਸਭ ਤੋਂ ਬਿਜ਼ੀਐਸਟ ਕ੍ਰੋਸਿੰਗ ਕਮਰਸ਼ਲ ਟਰੱਕਾਂ ਲਈ ਕਿਹੜੀ ਹੈ ਜੀ? ਸਵਾਲ ਤੁਸੀਂ ਸੁਣ ਲਿਆ ਹੋਵੇਗਾ, ਸਰੋਤੇ ਜਿਹੜਾ ਸੋਚ ਰਹੇ ਨੇ ਸਾਡੇ ਤੇ ਕਾਲਾਂ ਲਵਾਂਗੇ ਅਸੀਂ ਜਦੋਂ ਸਾਡੇ ਕੋਲ ਕਾਲਾਂ ਆਗੇ. ਕਾਲ ਆ ਗਈ ਹੈ ਜੀ ਤੇ ਆਓ ਅਸੀਂ ਗੱਲ ਕਰ ਲੈਂਦੇ ਹਾਂ ਫਿਰ ਕੀ ਕਹਿੰਦੇ ਸਰੋਤੇ. ਸੁਰ ਸੰਗਮ ਰੇਡੀਓ
1: ਕੰਧਾਲੇ ਵਾਲੇ ਕੁਲਦੀਪ ਜੀ, ਸਤਿ ਸ੍ਰੀ ਅਕਾਲ.
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ.
1: ਇਹ ਵਿੰਸਰ ਵਾਲਾ ਹੈਗਾ ਜੀ ਜਿਹੜਾ ਕ੍ਰੋਸ ਹੈ,
0: ਸਤਵਿੰਦਰ ਸਿੰਘ ਚੀਮਾ. ਹਾਂਜੀ
1: ਹਾਂਜੀ ਹਾਂਜੀ,
0: ਫੋਨ ਦੇ 4 ਡਿਜਿਟ ਬੋਲੇ ਜੀ.
1: 9526 9526.
0: ਠੀਕ ਹੈ ਜੀ, ਚੀਮਾ ਸਾਹਿਬ ਮਿਹਰਬਾਨੀ ਸਰ,
1: ਥੈਂਕ ਯੂ.
0: ਪਿੰਡਾਂ ਦੇ ਨਾਮ ਹੀ ਹੁੰਦੇ ਨੇ ਜੀ. ਖੈਰ ਚਲੋ, ਸਰੋਤੇ ਨੂੰ ਮੈਂ ਵਾਕਿਆ ਨੂੰ ਵੀ ਸਵਾਲ ਦੱਸ ਦੇਵਾਂ ਕਿ ਸਵਾਲ ਦਾ ਜਵਾਬ ਥੋੜਾ ਜਿਹਾ ਟ੍ਰਿਕੀ ਆ. ਤੁਸੀਂ ਮੈਂ ਪਹਿਲਾਂ ਹਿੱਟ ਦੇ ਦਿੰਦਾ ਸਰੋਤਿਆਂ ਨਾਲ ਸਾਡਾ, ਅਸੀਂ ਇਹ ਪਿਆਰ ਵਾਲਾ ਸੌਦਾ ਹੈ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਅਸੀਂ ਕੋਈ ਉਹਨਾਂ ਦੀ ਸਰੋਤਿਆਂ ਦੀ ਕੋਈ ਜਾਣਕਾਰੀ ਦਾ ਇਗਜ਼ਾਮ ਲੈ ਰਹੇ ਹਾਂ ਜਾਂ ਕੋਈ ਇਹੋ ਜਿਹੀ ਗੱਲ ਹੈ, ਕੋਈ ਚੱਕਰ ਨਹੀਂ ਹੈ. ਖੈਰ 4:44 ਹੋ ਰਹੇ ਨੇ ਤੇ ਖਬਰਾਂ ਹੋਰ ਅਸੀਂ ਜਾਰੀ ਰੱਖਾਂਗੇ. ਕਮਰਸ਼ਲ ਟਰੱਕ ਕਿਹੜੀ ਬਾਰਡਰ ਕ੍ਰੋਸਿੰਗ ਤੋਂ ਸਭ ਤੋਂ ਵੱਧ ਕ੍ਰੋਸ ਕਰਦੇ ਨੇ USA ਤੇ ਕੈਨੇਡਾ? ਜੀ ਅੱਗੇ ਚੱਲਦੇ ਆ. ਇੱਕ ਕੈਨੇਡੀਅਨ ਵਿਅਕਤੀ ਜਿਹੜਾ ਹੈ ਜੀ ਉਸ ਨੂੰ US ਅਟਾਰਨੀ ਆਫਿਸ ਦੇ ਦੱਸਣ ਮੁਤਾਬਕ ਚਾਰਜ ਕੀਤਾ ਗਿਆ ਤੇ ਇਹ ਉਸ ਨੂੰ ਚਾਰਜ ਹੁਣ ਇਸ ਕਰਕੇ ਕੀਤਾ ਗਿਆ ਕਿਉਂਕਿ ਉਹ ਹੈ ਕੈਨੇਡੀਅਨ, ਬਹੁਤ ਸਾਲਾਂ ਤੋਂ ਅਮਰੀਕਾ ਦੇ ਵਿੱਚ ਉਹ ਰਹਿ ਰਿਹਾ ਤੇ ਗੈਰ ਕਾਨੂੰਨੀ ਤਰੀਕੇ ਨਾਲ ਵੋਟਾਂ ਪਾ ਰਿਹਾ ਬਹੁਤ ਸਾਲਾਂ ਤੋਂ, ਕਿੰਨਿਆਂ ਕੁ ਤੋਂ 40 ਸਾਲ ਤੇ ਉਹਦੀ ਉਮਰ ਹੈ. ਪ੍ਰੋਸੀਕਿਊਟਰ ਨੇ ਇੱਕ ਰਿਲੀਜ਼ ਜਿਹੜੀ ਹੈ ਉਹ ਜਾਰੀ ਕੀਤੀ ਹੈ ਤੇ ਉਹਦੇ ਵਿੱਚ ਇੱਕ ਕਾਊਂਟ ਜਿਹੜਾ ਹੈ ਅਨਲਾਫੁਲ ਵੋਟਿੰਗ ਬਾਈ ਐਨ ਏਲੀਅਨ ਐਂਡ 1 ਕਾਊਂਟ ਆਫ ਕਾਸਟਿੰਗ ਏ ਬੈਲਟ ਨੋਨ ਟੂ ਬੀ ਫਰੋਡਲੈਂਟ, ਇਸ ਕੇਸ ਦੇ ਵਿੱਚ ਉਹਨੂੰ ਚਾਰਜ ਕੀਤਾ ਗਿਆ. ਪ੍ਰੋਸੀਕਿਊਟਰਾਂ ਨੇ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਇਹ ਜਿਹੜਾ ਵਿਅਕਤੀ ਹੈ 1987 ਦੇ ਵਿੱਚ ਅਮਰੀਕਾ ਦਾ PR ਬਣ ਗਿਆ ਸੀ ਤੇ ਬੋਸਟਨ ਦੇ ਵਿੱਚ ਉਹ ਰਹਿ ਰਿਹਾ ਤੇ ਇਹ ਇਲਜ਼ਾਮ ਲਾਇਆ ਗਿਆ ਕਿ ਇਸ ਵਿਅਕਤੀ ਨੇ ਅਫੀਸ਼ੀਅਲ ਰਜਿਸਟ੍ਰੇਸ਼ਨ ਫਾਰਮ ਦੇ ਵਿੱਚ ਇਹ ਕਹਿ ਦਿੱਤਾ ਕਿ USA ਦਾ ਸਿਟੀਜ਼ਨ ਹੈ ਤੇ ਕਈ ਚੋਣਾਂ ਵਿੱਚ ਵੋਟ ਪਾ ਚੁੱਕਾ ਸੋ ਇਸ ਵੇਲੇ ਉਸ ਨੂੰ ਜੇ ਉਹ ਦੋਸ਼ੀ ਪਾਇਆ ਜਾਂਦਾ ਹਲੇ ਤਾਂ ਚਾਰਜ ਕੀਤਾ ਗਿਆ ਨਾ ਜੇ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਤਾਂ ਉਸ ਨੂੰ 1 ਸਾਲ ਤੋਂ 5 ਸਾਲ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਤੇ $1,00,000 ਤੋਂ $2,50,000 ਦਾ ਜੁਰਮਾਨਾ ਉਸ ਨੂੰ ਹੋ ਸਕਦਾ ਹੈ ਜੀ ਸੋ ਜਿਸ ਤਰ੍ਹਾਂ ਦੀ ਸਖਤੀ ਹੈ ਯੂ ਐਸ ਏ ਦੇ ਵਿਚ ਇਸ ਵੇਲੇ ਸਭ ਕੁਛ ਐਕਸਪੈਕਟਡ ਹੈ ਖਬਰਾਂ ਜਾਰੀ ਰੱਖਦੇ ਹਾਂ ਆਪ ਜੀ ਨੂੰ ਪਤਾ ਹੈ ਕਿ $22 million ਦਾ ਸੋਨਾ ਖਿਸਕਾ ਲਿਆ ਗਿਆ ਸੀ ਟੋਰਾਂਟੋ ਏਅਰਪੋਰਟ ਤੋਂ ਏਅਰ ਕੈਨੇਡਾ ਦੇ ਗੁਡਾਊਨ ਚੋਂ ਜਾਂ ਉਹਨਾਂ ਦੇ ਵੇਅਰ ਹਾਊਸ ਚੋਂ ਤੇ ਜਿੰਨੇ ਕੁ ਚਾਰਜ ਕੀਤੇ ਗਏ ਉਹਨਾਂ ਵਿਚ ਚੜਦੇ ਲੈਂਦੇ ਪੰਜਾਬ ਦੇ ਕਈ ਸੱਜਣ ਸੀਗੇ ਤੇ ਕਈਆਂ ਨੇ ਗੁਨਾਹ ਆਪਣਾ ਕਬੂਲ ਕਰ ਲਿਆ ਕਈ ਫਰਾਰ ਨੇ ਤੇ ਲੱਭਾ ਕੁਛ ਨਹੀਂ ਹੈ ਸੋਨਾ ਵੀ ਬਹੁਤ ਸੀ ਕੈਸ਼ ਕਰੰਸੀ ਵੀ ਬਹੁਤ ਸੀ ਕੁੱਲ ਮਿਲਾ ਕੇ 4 ਕਿ 6 ਵੰਗਾਂ ਜਿਹੜੀਆਂ ਨੇ ਸੋਨੇ ਦੀਆਂ ਕੱਚੀਆਂ ਘੜੀਆਂ ਜਿਹੀਆਂ ਉਹ ਜਿਹੜੀਆਂ ਨੇ ਮਿਲੀਆਂ ਨੇ ਲੇਕਿਨ ਕੀ ਉੱਥੇ ਸਭ ਕੁਛ ਪਹਿਲਾਂ ਠੀਕ ਸੀ ਜਾਂ ਇਹੋ ਹੀ ਘਟਨਾ ਸੀ ਜਾਂ ਇਸ ਤੋਂ ਪਹਿਲਾਂ ਵੀ ਕੋਈ ਚੱਲ ਰਿਹਾ ਸੀ ਪਰਸੋਂ ਆਪ ਜੀ ਨਾਲ ਖਬਰ ਸਾਂਝੀ ਕੀਤੀ ਸੀ ਅਸੀਂ ਕਿ ਜੋ ਆਮ ਮੁਸਾਫਰ ਹੁੰਦੇ ਨੇ ਉਹਨਾਂ ਦੇ ਬੈਗ ਜਦੋਂ ਅਸੀਂ ਬੈਗ ਸਾਰੇ ਅਸੀਂ ਟਰੈਵਲ ਕਰਦੇ ਹਾਂ ਚੈੱਕ ਇਨ ਕਰਵਾਉਂਦੇ ਹਾਂ ਤੇ ਇੱਕ ਜਿਹੜੇ ਇੰਪਲੋਈ ਹੁੰਦੇ ਨੇ ਉੱਥੇ ਉਹ ਬੈਗ ਇੱਕ ਸਾਡੇ ਬੈਗ ਤੇ ਲਾ ਦਿੰਦੇ ਨੇ ਟੈਗ ਤੇ ਉਸ ਟੈਗ ਦਾ ਛੋਟਾ ਜਿਹਾ ਹਿੱਸਾ ਸਾਨੂੰ ਦੇ ਦਿੰਦੇ ਨੇ ਕਈ ਵਾਰੀ ਅਸੀਂ ਸਾਂਭ ਲੈਂਦੇ ਹਾਂ ਕਈ ਵਾਰੀ ਥੋੜੀ ਜਿਹੀ ਲਾਪਰਵਾਹੀ ਕਰ ਜਾਂਦੇ ਹਾਂ ਜਿਹੜਾ ਟੈਗ ਉਹਨਾਂ ਨੇ ਬੈਗ ਤੇ ਲਾਇਆ ਹੁੰਦਾ ਉਹਨਾਂ ਦੇ ਵਿੱਚ ਉਹਨਾਂ ਟੈਗਸ ਨੂੰ ਉਤਾਰ ਕੇ ਉੱਥੇ ਆਪਣੀ ਮਰਜ਼ੀ ਦੇ ਲਾ ਕੇ ਜਾਂ ਉਹਨਾਂ ਦੇ ਟੈਗ ਨੂੰ ਕਿਸੇ ਨਸ਼ਿਆਂ ਵਾਲੇ ਟੈਗ ਤੇ ਲਾ ਦੇਣਾ ਤੇ ਇਹ ਰਲ ਮਿਲ ਕੇ ਜਿਹੜਾ ਕੰਮ ਕੀਤਾ ਜਾਂਦਾ ਸੀ ਆਮ ਤੌਰ ਤੇ ਜਦੋਂ ਅਸੀਂ ਬੈਗ ਚੁੱਕਦੇ ਹਾਂ ਏਅਰਪੋਰਟ ਤੋਂ ਰਿਸੀਵ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਹੁੰਦਾ ਕਿ ਸਾਡਾ ਬੈਗ ਕਿਹੜਾ ਅਸੀਂ ਉਹ ਨੰਬਰ ਨਹੀਂ ਮੈਚ ਕਰਦੇ ਜਿਹੜਾ ਸਾਡੇ ਕੋਲ ਹੁੰਦਾ ਜੋ ਹੈਂਡਲ ਨੂੰ ਲੱਗਾ ਹੁੰਦਾ ਬੈਗ ਅਸੀਂ ਸਿਰਫ ਬੈਗ ਨੂੰ ਪਛਾਣ ਦੇ ਹਿਸਾਬ ਨਾਲ ਰੰਗਤ ਦੇ ਸਾਈਜ਼ ਦੇ ਸਟਾਈਲ ਦੇ ਸਭ ਚੀਜ਼ਾਂ ਦੇ ਹਿਸਾਬ ਨਾਲ ਅਸੀਂ ਆਪਣਾ ਬੈਗ ਚੁੱਕੇ ਤੇ ਗਾਂਹ ਜਾਂਦੇ ਹਾਂ ਤੇ ਘਰ ਜਾ ਕੇ ਕਈ ਵਾਰੀ ਲਾਹ ਦਿੰਦੇ ਹਾਂ ਕਈ ਵਾਰੀ ਨਹੀਂ ਵੀ ਲਾਉਂਦੇ ਤੇ ਇਹ ਕੀ ਕਰਦੇ ਸੀ ਟੋਰਾਂਟੋ ਏਅਰਪੋਰਟ ਤੇ ਕੁਛ ਇੰਪਲੋਈਜ਼ ਜੋ ਡਰੱਗ ਵਾਲਿਆਂ ਨਾਲ ਰਲੇ ਹੋਏ ਸੀ ਇਹ ਟੈਗ ਲੋਕਾਂ ਦੇ ਟੈਗ ਦੇ ਉੱਪਰ ਆਪਣੇ ਬੈਗਾਂ ਦੇ ਟੈਗ ਲਾ ਦਿੰਦੇ ਸੀ ਜਾਂ ਉਹਨਾਂ ਦੇ ਟੈਗ ਜਿਹੜੇ ਸੀ ਉਹ ਨਸ਼ਿਆਂ ਵਾਲੇ ਬੈਗਾਂ ਦੇ ਲਾ ਦਿੰਦੇ ਸੀ ਜਿਨ੍ਹਾਂ ਚ ਨਸ਼ੇ ਹੁੰਦੇ ਸੀ ਤੇ ਉਹ ਜਦੋਂ ਜਾਂਦੇ ਸੀ ਤੇ ਫਿਰ ਸਾਹਮਣੇ ਜਾ ਕੇ ਜਿਹਨੇ ਰਿਸੀਵ ਕਰਨੇ ਹੁੰਦੇ ਸੀ ਉਹ ਰਿਸੀਵ ਕਰ ਲੈਂਦਾ ਸੀ ਇਹ ਨਸ਼ੇ ਢੋਣ ਦਾ ਤਰੀਕਾ ਲੱਭਿਆ ਗਿਆ ਲੇਕਿਨ ਇੰਪਲੋਈਜ਼ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਸ਼ਾਮਲ ਸਨ ਹੁਣ ਇਹ ਬੜਾ ਵੱਡਾ ਇਸ਼ੂ ਹੈ ਜਿਸ ਨੂੰ ਐਡਰੈਸ ਕੀਤਾ ਜਾ ਰਿਹਾ ਤੇ ਇਹ ਵੀ ਕਿ ਕਈ ਲੋਕਾਂ ਨੂੰ ਖਾਮ ਖਾ ਜਿਹੜਾ ਸੀ ਉਹ ਤਕਲੀਫ ਸਹਿਣੀ ਪਈ ਤੇ ਅੰਦਰ ਵੀ ਰਹਿਣਾ ਪਿਆ ਅਰੈਸਟ ਵੀ ਹੋਏ ਪਰ ਉਹਨਾਂ ਦਾ ਕਸੂਰ ਕੋਈ ਨਹੀਂ ਸੀ ਪਰ ਉਹਨਾਂ ਦਾ ਬੈਗ ਦਾ ਟੈਗ ਕਿਸੇ ਨੇ ਬਦਲ ਦਿੱਤਾ ਸੀ ਸੋ ਇਹਦੇ ਹੁਣ ਇਲਾਜ ਦੱਸੇ ਜਾ ਰਹੇ ਨੇ ਕਿ ਤੁਸੀਂ ਉਹ ਜਿਹੜਾ ਆਪਣਾ ਬੈਗ ਜਦੋਂ ਚੈੱਕ ਇਨ ਕਰਦੇ ਹੋ ਫੋਟੋ ਖਿੱਚ ਲਓ ਹੋਰ ਚੀਜ਼ਾਂ ਟੈਗ ਟੂਗ ਸਾਂਭ ਕੇ ਰੱਖੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਪਹਿਲਾਂ ਕਾਲਰ ਨਾਲ ਗੱਲ ਕਰ ਲਈਏ ਜੀ ਫਿਰ ਸੁਰਸਿੰਘ ਰੇਡੀਓ
2: ਹਾਂਜੀ ਕੁਲਦੀਪ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
2: ਹਾਂਜੀ ਤੇ ਤੁਹਾਨੂੰ ਕਿੰਨੇ ਸਾਲ ਹੋ ਗਏ ਤੁਹਾਡੇ ਆਪਣੇ ਰੇਡੀਓ ਨੂੰ ਜੀ
0: ਰੇਡੀਓ ਨੂੰ ਜੀ ਤਕਰੀਬਨ ਹੋ ਹੀ ਗਏ ਜੀ ਕੋਈ 25 ਸਾਲ 24-25 ਸਾਲ
2: ਮੇਰਾ ਖਿਆਲ 25 ਸਾਲ ਪਿਛਲੇ ਸਾਲ ਮਨਾਏ ਸੀ 26 ਸਾਲ ਹੋ ਗਏ ਹੁਣ 26
0: ਮਨਾਏ ਨਹੀਂ 25 ਨੇ 25 ਕੋ ਹੋਏ ਜੀ 2001 ਸ਼ੁਰੂ ਕੀਤਾ ਸੀ
2: ਉਹ 2 ਸਾਲ ਕਰਕੇ ਮੈਂ ਤੇ ਸੋਚਦੀ ਸੀਗੀ ਤੇ ਤਾਂ ਮੈਂ ਸਵਾਲ ਪੁੱਛਿਆ ਜੀ ਹਾਂਜੀ ਜਿਹੜੇ ਤੁਸੀਂ ਆ ਸਵਾਲ ਪੁੱਛਿਆ ਸੀ ਉਸ ਦੀ ਹੈ ਟੋਟਾਇਜ਼ ਐਂਡ ਬਿੰਸ ਪਰ ਉੱਥੇ ਜਿਆਦਾ ਬਿਜ਼ਨਸ ਹੈ ਜੀ ਟਰੱਕਾਂ ਦਾ
0: ਠੀਕ ਹੈ ਜੀ ਮੈਂ ਨੋਟ ਕਰ ਲੈਂਦਾ ਜੀ ਤੁਹਾਡਾ ਨੰਬਰ ਨਾਂ ਤੇ ਨੰਬਰ
2: ਹਾਂਜੀ
0: ਠੀਕ ਹੈ ਜੀ ਥੈਂਕ ਯੂ
2: ਜਦੋਂ ਤੁਸੀਂ ਇਹਨੇ ਸ਼ੁਰੂ ਕੀਤਾ ਸੀ ਪ੍ਰੋਗਰਾਮ
0: ਹਾਂਜੀ
2: ਹਾਂਜੀ ਮੈਂ ਤੁਹਾਨੂੰ ਇੱਕ ਗੀਤ ਸੁਣਾਇਆ ਸੀ
0: ਅੱਛਾ ਜੀ ਮੈਨੂੰ ਨਹੀਂ ਯਾਦ ਜੀ ਹੁਣ ਉਹ ਕੋਈ ਨੀ ਕਿਸੇ ਦਿਨ ਸੁਣਦੇ ਆ ਜੀ ਕਿਸੇ ਦਿਨ ਰੱਖ ਕੇ ਪ੍ਰੋਗਰਾਮ ਫਿਰ ਉੱਥੇ ਜ਼ਰੂਰ
2: ਸੁਣ ਮੈਨੂੰ ਮੈਂ ਕੱਲ ਯਾਦ ਕਰਦੀ ਸੀ
0: ਹਾਂਜੀ
2: ਪਹਿਲਾਂ ਆਪਣੇ ਧਾਰੀਵਾਲ ਤੋਂ ਹੁੰਦੇ ਸੀ ਜਦੋਂ ਤੁਹਾਡਾ ਆਇਆ ਤੇ ਤੁਹਾਡੇ ਰੇਡੀਓ ਤੇ ਫਿਰ ਫੋਨ ਕਰੀਦਾ ਸੀ ਤੇ ਉੱਥੇ ਕਈ ਵਾਰੀ ਸੁਣਾਈਦਾ ਸੀ ਉੱਥੇ ਮੈਂ ਕਈ ਵਾਰੀ ਸੁਣਾਉਂਦੀ ਹੁੰਦੀ ਸੀਗੀ ਤੇ ਜਦੋਂ ਕਿਤੇ ਹੋਇਆ ਟਾਈਮ ਤਾਂ ਫਿਰ ਸੁਣਾਵਾਂਗੇ
0: ਠੀਕ ਹੈ ਜ਼ਰੂਰ ਜੀ
2: ਹੁਣ ਯਾਦ ਆ ਜਾਣਾ ਫਿਰ
0: ਠੀਕ ਹੈ ਜੀ ਥੈਂਕ ਯੂ
2: ਓਕੇ ਜੀ ਥੈਂਕ ਯੂ
0: ਥੈਂਕ ਯੂ ਸੋ ਅਸੀਂ ਪ੍ਰੋਗਰਾਮ ਦੇ ਵਿਚ ਪਹਿਲੇ ਹਿੱਸੇ ਦੇ ਵਿਚ 10 ਮਿੰਟ ਦਾ ਸਮਾਂ ਸਾਡਾ ਹੈ ਫਿਰ ਉਸ ਤੋਂ ਬਾਅਦ ਅੱਗੇ ਵੀ ਜਾਰੀ ਰੱਖਾਂਗੇ ਜਿਹੜੀ ਮੈਂ ਖਬਰ ਸਾਂਝੀ ਕਰ ਰਿਹਾ ਸੀ ਜਿਹੜਾ ਉਹਨੂੰ ਕੰਪਲੀਟ ਕਰ ਲਈਏ ਜੀ ਕਿ ਇਸ ਤਰ੍ਹਾਂ ਡਰੱਗ ਸਮਗਲਿੰਗ ਵਾਲੇ ਆਮ ਨਿਰਦੋਸ਼ ਮੁਸਾਫਰਾਂ ਨੂੰ ਵਰਤਦੇ ਰਹੇ ਤੇ ਇਹ ਸੋਨਾ ਵੀ ਚੋਰੀ ਹੋਇਆ ਕੈਸ਼ ਵੀ ਤੇ ਇੱਕ ਪ੍ਰਾਈਵੇਟ ਅਦਾਰੇ ਵੱਲੋਂ ਕੀਤੀ ਗਈ ਇਨਵੈਸਟੀਗੇਸ਼ਨ ਵਿਚ ਸਾਹਮਣੇ ਹੁਣ ਇਹ ਆਇਆ ਕਿ ਟੋਰਾਂਟੋ ਦੀ ਹੀ ਏਅਰਪੋਰਟ ਤੇ ਤਾਇਨਾਤ ਏਅਰ ਕੈਨੇਡਾ ਦਾ ਇੱਕ ਸਾਬਕਾ ਮੁਲਾਜ਼ਮ ਪਰਮਪਾਲ ਸਿੱਧੂ ਜਿਹਦੀ ਫੋਟੋ ਵੀ ਜਾਰੀ ਕੀਤੀ ਗਈ ਹੈ ਉਹ ਪਰਮਪਾਲ ਸਿੱਧੂ ਕੱਲਾ ਗੋਲਡ ਦਾ ਸੋਨੇ ਦੀ ਇਸ ਜਿਹੜੀ ਸੋਨੇ ਨੂੰ ਖਿਸਕਾਉਣ ਦੀ ਘਟਨਾ ਹੈ ਇਹਦੇ ਵਿਚ ਨਹੀਂ ਸ਼ਾਮਲ ਇਸ ਤੋਂ ਪਹਿਲਾਂ ਵੀ ਉਸ ਤੇ ਕੇਸ ਦਰਜ ਨੇ ਤੇ ਏਅਰ ਕੈਨੇਡਾ ਦੇ ਇੰਪਲਾਈ ਜਿਹੜੇ ਇਸ ਗੋਲਡ ਹਾਇਸ ਦੇ ਵਿਚ ਸ਼ਾਮਲ ਸੀ ਇਹਦੇ ਵਿਚ ਪਤਾ ਲੱਗਦਾ ਕਿ ਪਰਮਪਾਲ ਸਿੱਧੂ ਦਾ ਏਅਰਪੋਰਟ ਤੇ ਡਰੱਗ ਇਨਵੈਸਟੀਗੇਸ਼ਨ ਨਾਲ ਸਬੰਧਤ 2008 ਤੋਂ ਬਾਅਦ 3 ਵਾਰੀ ਵੱਖਰੇ ਵੱਖਰੇ ਤਰੀਕੇ ਨਾਲ ਨਾਮ ਆਇਆ 2012 ਦੀ ਇੰਟੈਲੀਜੈਂਸ ਦੇ ਡਾਕੂਮੈਂਟ ਪਤਾ ਲੱਗਦਾ ਕਿ ਸਿੱਧੂ ਜਿਹੜਾ ਹੈ ਇੱਕ ਪਰਮਪਾਲ ਸਿੱਧੂ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਰਿੰਗ ਜਿਹੜਾ ਹੈ ਉਹਦੇ ਨਾਲ ਜੁੜਿਆ ਤੇ ਵੱਡੀ ਮਾਤਰਾ ਦੇ ਵਿਚ ਪੀਅਰਸਨ ਏਅਰਪੋਰਟ ਦੇ ਥਰੂ ਤੇ ਹੋਰ ਕਈ ਅਦਾਰਿਆਂ ਦੇ ਥਰੂ ਜਿਹੜਾ ਹੈ ਆਪਣੀਆਂ ਕ੍ਰਿਮੀਨਲ ਐਕਟੀਵਿਟੀਆਂ ਚਲਾ ਰਿਹਾ ਤੇ ਨਸ਼ੇ ਇਸ ਮੁਲਕ ਦੇ ਵਿਚ ਲੈ ਰਿਹਾ ਇੰਟੈਲੀਜੈਂਸ ਡਾਕੂਮੈਂਟ ਜਿਹੜਾ ਹੈ ਉਹ ਏਅਰ ਕੈਨੇਡਾ ਨਾਲ ਸ਼ੇਅਰ ਕੀਤਾ ਗਿਆ ਜਾਂ ਨਹੀਂ ਇਹਦਾ ਪਤਾ ਨਹੀਂ ਹੈ ਸਿੱਧੂ ਦੀ ਜੌਬ ਵੀ ਰਹੀ ਤੇ ਏਅਰਪੋਰਟ ਸਿਕਿਉਰਿਟੀ ਦੀ ਕਲੀਅਰੈਂਸ ਵੀ ਉਹਦੇ ਕੋਲ ਰਹੀ ਲੇਕਿਨ ਹੁਣ ਜਦੋਂ ਸੋਨੇ ਵਾਲੀ ਘਟਨਾ ਹੋਈ ਤਾਂ ਫਿਰ ਉਹ ਕਾਬੂ ਆ ਗਿਆ ਇੰਪਲਾਈਜ਼ ਹੈਗੇ ਨੇ ਬੈਗੇਜ ਹੈਂਡਲਰ ਜਿਹੜੇ ਨੇ 2025 ਵਿਚ ਜਿਹੜੇ ਨੇ ਉਹ 2025 ਵਿਚ ਸਾਹਮਣੇ ਆਏ ਕਿ ਇੱਕ ਹੋਰ ਬੈਗੇਜ ਹੈਂਡਲਰ ਏਅਰ ਕੈਨੇਡਾ ਦਾ ਸੀ ਜਿਹੜਾ ਇਸ ਤਰ੍ਹਾਂ ਜਿਵੇਂ ਪਹਿਲਾਂ ਦੱਸਿਆ ਕਿ ਉਹ ਬਦਲੀ ਕਰ ਦਿੰਦਾ ਸੀ ਤੇ ਇਹ ਕੰਮ ਇਸ ਤਰ੍ਹਾਂ ਦਾ ਟੋਰਾਂਟੋ ਏਅਰਪੋਰਟ ਤੇ ਕਾਫੀ ਸਾਰਾ ਜਿਹੜਾ ਹੈ ਜੀ ਉਹ ਸਾਹਮਣੇ ਆਇਆ 2025 ਦੇ ਵਿਚ ਤੇ ਇੱਕ ਪੀਅਰਸਨ ਦਾ ਇੰਪਲਾਈ ਜਿਹੜਾ ਹੈ ਇਸ ਤਰ੍ਹਾਂ ਫੜਿਆ ਗਿਆ ਮਨੀ ਧਾਲੀਵਾਲ ਡਰੱਗ ਸਮਗਲਿੰਗ ਬਸਟ ਦੇ ਵਿਚ ਉਹਦਾ ਨਾਮ ਵੀ ਸਾਹਮਣੇ ਆਇਆ ਮਨੀ ਜਿਹੜਾ ਨਾਂ ਦਾ ਸੀਗਾ ਬੰਦਾ ਸੀਗਾ ਜੀ ਉਹ ਪੀਅਰਸਨ ਏਅਰਪੋਰਟ ਤੇ ਆਪਣੀ ਗ੍ਰਿਫਤਾਰੀ ਦੇ ਵੇਲੇ ਸਿਕਿਉਰਿਟੀ ਆਫਿਸ ਦੇ ਵਿਚ ਕੰਮ ਕਰਦਾ ਸੀ ਤੇ ਡਰੱਗ ਟ੍ਰੈਫਿਕਿੰਗ ਕੇਸਿਸ ਦੇ ਵਿਚ ਉਹਦਾ ਨਾਮ ਬੋਲਦਾ ਸੀ ਸੋ ਇਹ ਦੂਸਰਾ ਪੰਜਾਬੀ ਮੂਲ ਦਾ ਬੰਦਾ ਜਿਹੜਾ ਹੈ ਜੀ ਜਿਹੜਾ ਇਸ ਮਾਮਲੇ ਦੇ ਵਿਚ ਸਾਹਮਣੇ ਆਇਆ ਸੋ ਇਹ ਕਾਫੀ ਸਾਰੀਆਂ ਐਮਬੈਰਸ ਕਰਨ ਵਾਲੀਆਂ ਗੱਲਾਂ ਨੇ ਜੋ ਸਾਨੂੰ ਰੋਜ਼ ਰੋਜ਼ ਸ਼ੇਅਰ ਵੀ ਕਰਨੀਆਂ ਪੈਂਦੀਆਂ ਨੇ ਤੇ ਇਹ ਵੀ ਹੈ ਕਿ ਕਈ ਸਾਰੇ ਲੋਕਾਂ ਨੂੰ ਸਿਕਿਉਰਿਟੀ ਕਲੀਅਰੈਂਸ ਦਿੱਤੀ ਜਾਂਦੀ ਹੈ ਪਹਿਲਾਂ ਬਲੈਕ ਕੀਤਾ ਜਾਂਦਾ ਤੇ ਮੁੜ ਕੇ ਕੰਮ ਕਰਨ ਦਿੱਤਾ ਜਾਂਦਾ ਇਸ ਨਾਲ ਬਹੁਤ ਸਾਰੇ ਸਵਾਲ ਖੜੇ ਹੋਏ ਨੇ ਕਿ ਏਅਰਪੋਰਟਾਂ ਤੇ ਕੰਮ ਕਰਨਾ ਬਹੁਤ ਸੀਰੀਅਸ ਮਸਲਾ ਹੁੰਦਾ ਤੇ ਇਹ ਕਿਹੋ ਜਿਹੇ ਲੋਕਾਂ ਨੂੰ ਉੱਥੇ ਭਰਤੀ ਕਰਕੇ ਲੋਕਾਂ ਨਾਲ ਖਿਲਵਾੜ ਕੀਤਾ ਜਾਂਦਾ ਜਦਕਿ ਆਮ ਬੰਦੇ ਦੀ ਕਾਫੀ ਸਾਰੀ ਚੈਕਿੰਗ ਕੀਤੀ ਜਾਂਦੀ ਹੈ ਤੇ ਜਦੋਂ ਇਹੋ ਜਿਹੇ ਬੰਦਿਆਂ ਦੀ ਵਾਰੀ ਆਉਂਦੀ ਹੈ ਤਾਂ ਫਿਰ ਸਖਤੀ ਕਿਉਂ ਨਹੀਂ ਵਰਤੀ ਜਾਂਦੀ ਇਹ ਬਹੁਤ ਵੱਡੇ ਸਵਾਲ ਨੇ ਜੀ ਰੇਡੀਓ ਸਰਸੰਗਮ 94.7 FM ਤੇ ਇੱਕ ਖਬਰ ਹੋਰ ਆਪ ਜੀ ਨਾਲ ਸਾਂਝੀ ਕਰ ਲੈਂਦੇ ਲੇਕਿਨ ਅੱਜ ਦਾ ਜਿਹੜਾ ਸਵਾਲ ਹੈ ਮੈਂ ਫਿਰ ਰਿਪੀਟ ਕਰ ਦਵਾਂ ਕਮਰਸ਼ਲ ਟਰੱਕਾਂ ਦੀ ਜਿਹੜੀ ਕਰੋਸਿੰਗ ਹੈ ਕੈਨੇਡਾ ਤੇ USA ਦੇ ਜਿਹੜੇ ਕਰੋਸਿੰਗ ਹੈਗੀਆਂ ਨੇ ਉਹਨਾਂ ਵਿਚੋਂ ਸਭ ਤੋਂ ਬਿਜ਼ੀਐਸਟ ਕਰੋਸਿੰਗ ਕਿਹੜੀ ਹੈ ਕਮਰਸ਼ਲ ਟਰੱਕਾਂ ਲਈ USA ਤੋਂ ਕੈਨੇਡਾ ਜਾਂ ਕੈਨੇਡਾ ਤੋਂ USA ਸਭ ਤੋਂ ਵੱਧ ਕਿਹੜੀ ਪੋਰਟ ਨੂੰ ਵਰਤਿਆ ਜਾਂਦਾ ਹੈ ਕਿਹੜੇ ਬਾਰਡਰ ਕਰੋਸਿੰਗ ਨੂੰ ਵਰਤਿਆ ਜਾਂਦਾ ਹੈ ਸੋ 403-902-1323 403-902-1323 403-902-1323 ਰੇਡੀਓ ਸੁਰਸੰਗਮ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਸਾਨੂੰ ਕਾਲ ਕਰਕੇ ਜਾਂ ਵਟਸਐਪ ਤੇ ਲਿਖ ਕੇ ਤੁਸੀਂ ਅੱਜ ਦੇ ਸਵਾਲ ਦਾ ਜਵਾਬ ਦੇ ਸਕਦੇ ਹੋ ਸਾਡੇ ਕੋਲ ਕੁਝ ਲਿਖਤੀ ਜਵਾਬ ਆਏ ਹੋਏ ਨੇ ਤੇ ਉਹ ਮੈਂ ਜਿਹੜਾ 5 ਵਜੇ ਵਾਲੀ ਸਟੇਸ਼ਨ ਆਈਡੀ ਦੀ ਬ੍ਰੇਕ ਤੋਂ ਬਾਅਦ ਆਪ ਜੀ ਨਾਲ ਸ਼ੇਅਰ ਕਰਾਂਗਾ। ਇਨ ਦਾ ਮੀਨ ਟਾਈਮ ਤੁਸੀਂ ਕਾਲ ਕਰ ਲਓ 403-902-1323 ਕਿ ਕੈਨੇਡਾ ਤੇ ਯੂ ਐਸ ਏ ਦਰਮਿਆਨ ਜੋ ਕਮਰਸ਼ੀਅਲ ਟਰੱਕ ਬਾਰਡਰ ਕ੍ਰਾਸ ਕਰਦੇ ਨੇ ਉਹਨਾਂ ਚੋਂ ਸਭ ਤੋਂ ਬਿਜ਼ੀਐਸਟ ਕ੍ਰਾਸਿੰਗ ਕਿਹੜੀ ਹੈ ਜੀ। ਖਬਰਾਂ ਜਾਰੀ ਰੱਖਦੇ ਹਾਂ। ਆਪ ਜੀ ਨੂੰ ਪਤਾ ਹੈ ਕਿ ਕੋਵਿਡ ਦੇ ਦੌਰਾਨ ਕੈਨੇਡਾ ਦੇ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਵਿਚ ਇਹ ਕੰਮ ਚੱਲਿਆ ਕਿ ਵਰਕ ਫਰੋਮ ਹੋਮ ਦਾ ਕਲਚਰ ਜਿਹੜਾ ਸ਼ੁਰੂ ਕੀਤਾ ਗਿਆ। ਇਸ ਨੂੰ ਬਹੁਤ ਸਾਰੇ ਲੋਕਾਂ ਨੇ ਅਪਣਾਇਆ, ਕੰਪਨੀਆਂ ਨੇ ਅਪਣਾਇਆ, ਇੱਥੋਂ ਤੱਕ ਕਿ ਸਰਕਾਰੀ ਅਦਾਰਿਆਂ ਦੇ ਵਿਚ ਬਹੁਤ ਇਹ ਕੰਮ ਹੋਇਆ। ਲੇਕਿਨ 2026 ਜਦੋਂ ਵਰਾ ਚੜਿਆ ਜੀ ਤੇ ਦੁਬਾਰਾ ਇਹ ਕਿਹਾ ਗਿਆ ਕਿ ਦਫ਼ਤਰਾਂ ਵਿਚ ਜਾਣਾ ਸ਼ੁਰੂ ਕਰੋ, ਵਰਕ ਫਰੋਮ ਹੋਮ ਹੌਲੀ ਹੌਲੀ ਘਟਾਓ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਜੋ ਘਟਾਉਣ ਦੀ ਬੇਨਤੀ ਹੈ ਉਸ ਤੇ ਅਮਲ ਹੋ ਰਿਹਾ ਹੌਲੀ ਹੌਲੀ। ਲੇਕਿਨ ਫੇਰ ਦੁਬਾਰਾ ਤੇਲ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਨੇ, ਕੀ ਇਹਦੇ ਨਾਲ ਕੋਈ ਵਾਪਸ ਫਰਕ ਪਏਗਾ? ਅਜੇ ਤੱਕ ਤਾਂ ਨਹੀਂ ਲੱਗਦਾ। ਕੈਨੇਡਾ ਰੈਵਨਿਊ ਏਜੰਸੀ CRA ਵਾਲਿਆਂ ਨੂੰ ਆਪਣੇ ਆਫਿਸ ਦੇ ਵਿਚ ਹੁਣ ਟਾਈਮ ਵੱਧ ਬਿਤਾਉਣਾ ਪਵੇਗਾ ਇਸ ਸਮਰ ਦੇ ਵਿਚ। ਕੈਨੇਡਾ ਰੈਵਨਿਊ ਏਜੰਸੀ ਨੇ ਅੱਜ ਆਪਣੇ ਇੰਪਲਾਈਜ਼ ਨੂੰ ਦੱਸਿਆ ਕਿ ਟ੍ਰੇਜਰੀ ਬੋਰਡ ਆਫ ਕੈਨੇਡਾ ਦੇ ਸੈਕਟਰੀਏਟ ਦੇ ਡਾਇਰੈਕਟਿਵ ਨੂੰ ਉਹ ਫਾਲੋ ਕਰਨ, ਜਿਸ ਵਿਚ ਪਬਲਿਕ ਸਰਵੈਂਟਸ ਜਿਹੜੇ ਨੇ ਉਨ੍ਹਾਂ ਨੂੰ ਕਿਹਾ ਗਿਆ ਕਿ ਹਫ਼ਤੇ ਵਿਚ 4 ਦਿਨ ਉਹ ਦਫ਼ਤਰ ਚੋਂ ਜਾ ਕੇ ਕੰਮ ਕਰਨ। ਦ ਯੂਨੀਅਨ ਆਫ ਟੈਕਸੇਸ਼ਨ ਇੰਪਲਾਈਜ਼ ਨੇ ਦੱਸਿਆ ਕਿ ਜੁਲਾਈ ਦੇ ਐਂਡ ਤੱਕ ਇੰਪਲਾਈਜ਼ ਨੂੰ ਹਫ਼ਤੇ ਵਿਚ 4 ਦਿਨ ਦਫ਼ਤਰ ਜਾਣਾ ਪਵੇਗਾ। ਸੋ ਇਸ ਨੂੰ ਜੋ ਯੂਨੀਅਨ ਵੱਲੋਂ ਤੇ ਮਾਰਚਿੰਗ ਆਰਡਰ ਕਿਹਾ ਗਿਆ ਤੇ ਉਹ ਪਹਿਲਾਂ ਕਹਿੰਦੇ ਸੀ ਕਿ 4 ਡੇ ਏ ਵੀਕ ਜਿਹੜਾ ਹੈ ਮੈਂਡੇਟ ਜਿਹੜਾ ਹੈ ਉਹ ਛੇਤੀ ਲਾਗੂ ਹੋ ਜਾਵੇਗਾ। ਤੇ ਇਸ ਮਾਮਲੇ ਤੇ ਫਰਵਰੀ ਦੇ ਵਿਚ ਜੋ ਟ੍ਰੇਜਰੀ ਬੋਰਡ ਆਫ ਕੈਨੇਡਾ ਦੇ ਸੈਕਟਰੀਏਟ ਵੱਲੋਂ ਅਨਾਊਂਸ ਕੀਤਾ ਗਿਆ ਕਿ ਨਵਾਂ ਰਿਟਰਨ ਟੂ ਆਫਿਸ ਮੈਂਡੇਟ ਜਿਹੜਾ ਇੰਪਲਾਈ ਦੇ ਵਿਚ ਹੈ ਜੀ ਉਹ ਜਾਰੀ ਕੀਤਾ ਜਾਵੇ ਤੇ 4 ਮਈ ਤੱਕ ਸਾਰੇ ਐਗਜ਼ੈਕਟਿਵ ਜਿਹੜੇ ਪਬਲਿਕ ਸਰਵਿਸ ਵਿਚ ਉਨ੍ਹਾਂ ਨੂੰ ਹਫ਼ਤੇ ਦੇ 5 ਦਿਨ ਆਫਿਸ ਵਿਚ ਰਹਿਣਾ ਪਵੇਗਾ ਤੇ ਬਾਕੀ ਸਾਰੇ ਇੰਪਲਾਈਜ਼ ਨੂੰ ਜਿਹੜਾ ਸੀ ਮਿਨੀਮਮ 4 ਦਿਨ ਜੁਲਾਈ 6 ਤੋਂ ਸ਼ੁਰੂ ਹੋ ਕੇ ਰਹਿਣਾ ਪਵੇਗਾ। ਕੈਨੇਡਾ ਰੈਵਨਿਊ ਏਜੰਸੀ ਬਹੁਤ ਵੱਡੀ ਗਿਣਤੀ ਇੰਪਲਾਈਜ਼ ਦੀ ਹੈ, 52,499 ਇੰਪਲਾਈਜ਼ ਹੈਗੇ ਨੇ। ਪਿਛਲੇ ਹਫ਼ਤੇ ਪ੍ਰੋਫੈਸ਼ਨਲ ਇੰਸਟੀਚਿਊਟ ਆਫ ਪਬਲਿਕ ਸਰਵਿਸ ਆਫ ਕੈਨੇਡਾ ਨੇ CRA ਨੂੰ ਕਿਹਾ ਸੀ ਕਿ ਰਿਟਰਨ ਟੂ ਆਫਿਸ ਮੈਂਡੇਟ ਜਿਹੜਾ ਹੈ ਇਹ ਨਾ ਲਾਗੂ ਕਰੋ। ਸੋ 2 ਫੈਡਰਲ ਡਿਪਾਰਟਮੈਂਟ ਜਿਹੜੇ ਨੇ ਉਹ ਕਰ ਚੁੱਕੇ ਨੇ ਪਹਿਲਾਂ। ਇਨ੍ਹਾਂ ਵਿਚ ਗਲੋਬਲ ਅਫੇਅਰਸ ਕੈਨੇਡਾ ਤੇ IRCC ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਤੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਕਹਿੰਦੇ ਨੇ ਕਿ ਵਰਕ ਸਪੇਸ ਜਿਹੜੀ ਹੈ ਲਿਮਿਟਡ ਹੋਵੇਗੀ ਕੁਝ ਬਿਲਡਿੰਗ ਤੇ ਇੰਪਲੀਮੈਂਟੇਸ਼ਨ ਜਿਹੜੀ 4 ਦਿਨ ਦੀ ਮੈਂਡੇਟ ਦੀ ਹੈ ਇਸ ਨੂੰ ਮੈਨੇਜਰ ਜਿਹੜੇ ਨੇ ਅਜੇ ਮੈਨੇਜ ਕਰ ਰਹੇ ਨੇ ਜੀ। ਸਟੇਸ਼ਨ ਆਈ ਡੀ ਦੀ ਬ੍ਰੇਕ ਦਾ ਸਮਾਂ ਹੋ ਗਿਆ ਤੇ ਸਟੇਸ਼ਨ ਆਈ ਡੀ ਦੀ ਬ੍ਰੇਕ ਤੋਂ ਬਾਅਦ ਅਸੀਂ ਖਬਰਾਂ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ, ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿਚ ਗੱਲਬਾਤ ਵੀ ਪੇਸ਼ ਕਰਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਰੇਡੀਓ ਸਰਸੰਗਮ 94.7 FM।